0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਰਿੰਗਰਾ ਅਤੇ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਹੈ ਸੋਮਵਾਰ ਦਾ, ਤਾਰੀਖ ਹੋ ਚੁੱਕੀ ਹੈ 11 ਮਈ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਦਰੀ ਵੋਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04397977 ਤੇ, ਯਾਨੀ ਕਿ 04397997767 ਤੇ ਆਪਣੇ ਨਾਮ ਦੇ ਨਾਲ। ਆਓ ਹੁਣ ਦੱਸ ਦਿੰਦੇ ਹਾਂ ਅੱਜ ਦੇ ਸਾਡੇ ਸ਼ੋਅ ਬਾਰੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਵਾਇਰਸ ਦੀ। ਇੱਕ ਹੋਰ ਵਾਇਰਸ ਆ ਗਿਆ ਜਿਸਦਾ ਨਾਮ ਹੈ ਹੰਟਾ ਵਾਇਰਸ, ਜੋ ਇੱਕ ਕਰੂਜ਼ ਜਹਾਜ਼ ਤੇ ਪਾਇਆ ਗਿਆ ਹੈ। ਉਸ ਬਾਰੇ ਸਾਂਝੀ ਕਰਾਂਗੇ ਇੱਕ ਰਿਪੋਰਟ। ਫਿਰ ਹਰ ਸੋਮਵਾਰ ਦੀ ਤਰ੍ਹਾਂ ਦੱਸਾਂਗੇ ਪੰਜਾਬੀ ਖਬਰਾਂ ਪੰਜਾਬੀ ਡਾਇਰੀ ਦੇ ਰੂਪ ਦੇ ਵਿੱਚ। ਫਿਰ ਇੰਟਰਵਿਊ ਸੈਗਮੈਂਟ ਦੇ ਵਿੱਚ ਕਿਸਾਨਾਂ ਦੇ ਹਾਲਾਤ ਜਾਣਾਂਗੇ ਕਿ ਮਿਡਲ ਈਸਟ ਵਾਰ ਨੇ ਕਿਸਾਨੀ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ, ਅਤੇ ਇਸ ਦੇ ਨਾਲ ਹੀ ਇੱਕ ਖਾਸ ਰਿਪੋਰਟ। ਇਸ ਖਾਸ ਰਿਪੋਰਟ ਦੇ ਵਿੱਚ ਲੇਖਕ ਸਤੇਂਦਰਾ ਨੰਦਨ ਅਤੇ ਆਸਟ੍ਰੇਲੀਆਈ ਫਿਜੀ ਇੰਡੀਅਨ ਨਵੀਂ ਪੀੜ੍ਹੀ ਦੀ ਆਵਾਜ਼ ਰਾਹੀਂ ਉਸ ਇਤਿਹਾਸ ਦੇ ਅਸਰਾਂ ਅਤੇ ਵਿਰਾਸਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਵਿੱਚ ਗਿਰਮਿਟ ਦੀ ਕਹਾਣੀ ਹੈ। ਸ਼ੋਅ ਦੇ ਵਿੱਚ ਚੱਲਣਗੇ ਪੰਜਾਬੀ ਗਾਣੇ ਵੀ, ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 04397977 ਤੇ

ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ। SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 11 ਮਈ 2026 ਦਿਨ ਸੋਮਵਾਰ ਦਾ। ਮੈਂ ਹਾਂ ਪੁਨੀਤ ਢੀਂਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਫੈਡਰਲ ਹਾਊਸਿੰਗ ਮਿਨਿਸਟਰ ਕਲੇਅਰ ਓਨੀਲ ਨੇ ਕਿਹਾ ਕਿ ਆਉਣ ਵਾਲਾ ਫੈਡਰਲ ਬਜਟ ਦੇਸ਼ ਵਿੱਚ ਘਰਾਂ ਦੀ ਕਮੀ ਨੂੰ ਦੂਰ ਕਰਨ ਵੱਲ ਇੱਕ ਵੱਡਾ ਕਦਮ ਸਾਬਤ ਹੋਵੇਗਾ। ਮੰਗਲਵਾਰ ਨੂੰ ਪੇਸ਼ ਹੋਣ ਵਾਲੇ ਬਜਟ ਤੋਂ ਪਹਿਲਾਂ ਸਰਕਾਰ ਨੇ ਐਤਵਾਰ 10 ਮਈ ਨੂੰ ਐਲਾਨ ਕੀਤਾ ਕਿ ਨਵੇਂ ਰਿਹਾਇਸ਼ੀ ਪ੍ਰੋਜੈਕਟਾਂ ਦੇ ਲਈ ਲੋੜੀਂਦੇ ਬੁਨਿਆਦੀ ਢਾਂਚੇ ਜਿਵੇਂ ਕਿ ਸੜਕਾਂ, ਪਾਣੀ, ਬਿਜਲੀ ਅਤੇ ਸੀਵਰੇਜ ਦੇ ਲਈ ਅਗਲੇ 4 ਸਾਲਾਂ ਵਿੱਚ ਵਾਧੂ $2 billion ਮੁਹੱਈਆ ਕਰਵਾਏ ਜਾਣਗੇ। ਰਿਪੋਰਟਾਂ ਮੁਤਾਬਕ ਫੈਡਰਲ ਸਰਕਾਰ ਨੈਗੇਟਿਵ ਗੇਅਰਿੰਗ, ਕੈਪੀਟਲ ਗੇਨ ਟੈਕਸ ਅਤੇ ਫੈਮਿਲੀ ਟਰੱਸਟ ਦੇ ਨਾਲ ਜੁੜੇ ਕਾਨੂੰਨਾਂ ਵਿੱਚ ਸੁਧਾਰਾਂ 'ਤੇ ਵੀ ਵਿਚਾਰ ਕਰ ਰਹੀ ਹੈ। ਜੇਕਰ ਇਹ ਸੁਧਾਰ ਲਾਗੂ ਹੁੰਦੇ ਨੇ ਤਾਂ ਇਹ ਲੇਬਰ ਪਾਰਟੀ ਦੇ 2025 ਦੀਆਂ ਚੋਣਾਂ ਦੇ ਉਸ ਵਾਅਦੇ ਨੂੰ ਤੋੜ ਦੇਣਗੇ ਜਿਸ ਵਿੱਚ ਉਹਨਾਂ ਨੇ ਪੂੰਜੀਗਤ ਲਾਭ ਟੈਕਸ ਜਾਂ ਨੈਗੇਟਿਵ ਗੇਅਰਿੰਗ ਵਿੱਚ ਕੋਈ ਬਦਲਾਅ ਨਾ ਕਰਨ ਦੀ ਗੱਲ ਕਹੀ ਸੀ। ਮਿਸ ਓਨੀਲ ਦਾ ਕਹਿਣਾ ਹੈ ਕਿ ਨਵੀਂ ਪੀੜ੍ਹੀ ਨੂੰ ਹਾਊਸਿੰਗ ਮਾਰਕੀਟ ਦੇ ਵਿੱਚ ਦਾਖਲ ਹੋਣ ਦੇ ਵਿੱਚ ਮਦਦ ਕਰਨ ਲਈ ਅਜੇ ਹੋਰ ਵੀ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਲੇਬਰ ਪਾਰਟੀ ਦੇ ਮੰਤਰੀ ਮਰੇ ਵਾਟ ਨੇ ਵਨ ਨੇਸ਼ਨ ਤੇ ਵੰਡ ਪੈਦਾ ਕਰਨ ਵਾਲੀ ਸਿਆਸਤ ਕਰਨ ਦੇ ਦੋਸ਼ ਲਗਾਏ ਨੇ। ਇਹ ਬਿਆਨ ਉਸ ਵੇਲੇ ਆਇਆ ਜਦੋਂ ਵਨ ਨੇਸ਼ਨ ਪਾਰਟੀ ਨਿਊ ਸਾਊਥ ਵੇਲਸ ਦੀ ਫੈਰਰ ਸੀਟ ਵਿੱਚ ਹੋਈ ਇਤਿਹਾਸਕ ਉਪ ਚੋਣ ਜਿੱਤ ਤੋਂ ਬਾਅਦ ਆਪਣਾ ਦਾਇਰਾ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਵਨ ਨੇਸ਼ਨ ਦੇ ਉਮੀਦਵਾਰ ਡੇਵਿਡ ਫਾਰਲੀ ਪਾਰਟੀ ਦੇ ਪਹਿਲੇ ਚੁਣੇ ਗਏ ਫੈਡਰਲ ਹੇਠਲੇ ਸਦਨ ਦੇ MP ਬਣੇ ਨੇ। ਉਹਨਾਂ ਨੇ ਪੇਂਡੂ ਇਲਾਕੇ ਵਾਲੀ ਇਸ ਸੀਟ ਤੇ ਕਈ ਦਹਾਕਿਆਂ ਤੋਂ ਕਾਇਮ ਕੋਇਲੇਸ਼ਨ ਦਾ ਕਬਜ਼ਾ ਖਤਮ ਕੀਤਾ ਹੈ। ਇਸ ਨਤੀਜੇ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਤੇ ਦਬਾਅ ਵੱਧ ਗਿਆ ਹੈ, ਜਦਕਿ ਵਨ ਨੇਸ਼ਨ ਹੁਣ ਆਪਣਾ ਧਿਆਨ ਪੱਛਮੀ ਸਿਡਨੀ ਵੱਲ ਵਧਾਉਣ ਦੀ ਤਿਆਰੀ ਕਰ ਰਹੀ ਹੈ। ਵਨ ਨੇਸ਼ਨ ਦੇ ਸੰਸਦ ਮੈਂਬਰ ਬਾਰਨਬੀ ਜੋਇਸ ਦਾ ਕਹਿਣਾ ਹੈ ਕਿ ਪਾਰਟੀ ਨੇ ਇਸ ਖੇਤਰ ਦੇ ਵਿੱਚ ਸੰਭਾਵੀ ਉਮੀਦਵਾਰਾਂ ਦੇ ਨਾਲ ਪਹਿਲਾਂ ਹੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਸ ਦੇ ਵਿੱਚ ਉਹ ਲੇਬਰ ਦੀਆਂ ਸੀਟਾਂ ਵੀ ਸ਼ਾਮਲ ਨੇ ਜਿੱਥੇ ਲੋਕ ਬਿਜਲੀ ਦੀਆਂ ਵਧਦੀਆਂ ਕੀਮਤਾਂ ਅਤੇ ਰਹਿਣ ਸਹਿਣ ਦੇ ਖਰਚਿਆਂ ਕਾਰਨ ਪਰੇਸ਼ਾਨ ਨੇ। ਹਾਲਾਂਕਿ ਮਰੇ ਵਾਟ ਨੇ ਚੈਨਲ 9 ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦਾ ਧਿਆਨ ਲੋਕਾਂ ਤੇ ਵੱਧ ਰਹੇ ਆਰਥਿਕ ਬੋਝ ਨੂੰ ਘਟਾਉਣ ਤੇ ਹੈ, ਨਾ ਕਿ ਵੰਡ ਪੈਦਾ ਕਰਨ ਵਾਲੀ ਸਿਆਸਤ ਤੇ। ਆਸਟ੍ਰੇਲੀਆਈ ਕੌਂਸਲਰ ਅਧਿਕਾਰੀ ਹੰਟਾ ਵਾਇਰਸ ਦੇ ਨਾਲ ਪ੍ਰਭਾਵਿਤ ਕਰੂਜ਼ ਜਹਾਜ਼ ਤੇ ਸਵਾਰ 4 ਆਸਟ੍ਰੇਲੀਆਈ ਨਾਗਰਿਕਾਂ ਨੂੰ ਅਗਲੇ 48 ਘੰਟਿਆਂ ਦੇ ਵਿੱਚ ਸਰਕਾਰ ਦੀ ਮਦਦ ਦੇ ਨਾਲ ਚਲਾਈ ਜਾ ਰਹੀ ਉਡਾਣ ਰਾਹੀਂ ਵਾਪਸ ਆਸਟ੍ਰੇਲੀਆ ਲਿਆਉਣ ਦੇ ਵਿੱਚ ਸਹਾਇਤਾ ਕਰ ਰਹੇ ਨੇ। ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਇਹਨਾਂ ਲੋਕਾਂ ਨੂੰ ਰਾਜ ਸਰਕਾਰਾਂ ਦੀ ਦੇਖ ਰੇਖ ਹੇਠ ਕੁਆਰੰਟੀਨ ਵਿੱਚ ਰੱਖਿਆ ਜਾਵੇਗਾ। ਵਿਸ਼ਵ ਸਿਹਤ ਸੰਗਠਨ ਯਾਨੀ WHO ਨੇ ਕਰੂਜ਼ ਜਹਾਜ਼ ਦੇ ਸਾਰੇ ਯਾਤਰੀਆਂ ਦੇ ਲਈ 42 ਦਿਨਾਂ ਦੇ ਕੁਆਰੰਟੀਨ ਦੀ ਸਿਫਾਰਿਸ਼ ਕੀਤੀ ਹੈ। WHO ਦੀ ਅਧਿਕਾਰੀ ਡਾਕਟਰ ਮਾਰੀਆ ਵੈਨ ਖਰਖੋਵ ਦਾ ਕਹਿਣਾ ਹੈ ਕਿ ਜਹਾਜ਼ ਤੇ ਮੌਜੂਦ ਲਗਭਗ 150 ਯਾਤਰੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਜਹਾਜ਼ ਤੋਂ ਬਾਹਰ ਕੱਢਣ ਲਈ ਕਈ ਏਜੰਸੀਆਂ ਅਤੇ ਸਰਕਾਰਾਂ ਮਿਲ ਕੇ ਕੰਮ ਕਰ ਰਹੀਆਂ ਨੇ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਯੂਕਰੇਨੀ ਰਾਸ਼ਟਰਪਤੀ ਵਲੋਦਮੀਰ ਜ਼ੇਲੈਂਸਕੀ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਅਮਰੀਕਾ ਵੱਲੋਂ ਕਰਵਾਏ ਗਏ ਅਸਥਾਈ 3 ਦਿਨਾਂ ਜੰਗਬੰਦੀ ਨੇ ਰੂਸ ਦੇ ਵੱਡੇ ਪੱਧਰ ਤੇ ਮਿਜ਼ਾਈਲ ਅਤੇ ਹਵਾਈ ਹਮਲਿਆਂ ਨੂੰ ਘਟਾਇਆ ਜ਼ਰੂਰ ਹੈ, ਪਰ ਮੋਰਚੇ ਤੇ ਭਾਰੀ ਲੜਾਈ ਅਜੇ ਵੀ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ 8 ਮਈ ਨੂੰ ਐਲਾਨ ਕੀਤਾ ਸੀ ਕਿ ਦੋਵੇਂ ਦੇਸ਼ 3 ਦਿਨਾਂ ਦੀ ਜੰਗਬੰਦੀ ਤੇ ਸਹਿਮਤ ਹੋ ਗਏ ਨੇ। ਇਸ ਦੇ ਵਿੱਚ ਸੈਨਿਕ ਕਾਰਵਾਈਆਂ ਨੂੰ ਰੋਕਣਾ ਅਤੇ ਦੋਵੇਂ ਪਾਸਿਆਂ ਵੱਲੋਂ 1,000 ਕੈਦੀਆਂ ਦੀ ਅਦਲਾ ਬਦਲੀ ਵੀ ਸ਼ਾਮਲ ਹੈ। ਹਾਲਾਂਕਿ ਦੋਵੇਂ ਪੱਖਾਂ ਨੇ ਇੱਕ ਦੂਜੇ ਤੇ ਜੰਗਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਨੇ। ਰੂਸ ਦੇ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਯੂਕਰੇਨ ਨੇ 24 ਘੰਟਿਆਂ ਦੇ ਅੰਦਰ 16,071 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ, ਜਿਸ ਦੇ ਵਿੱਚ ਹਜ਼ਾਰਾਂ ਡਰੋਨ ਹਮਲੇ ਵੀ ਸ਼ਾਮਲ ਨੇ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲੋਦਮੀਰ ਜ਼ੇਲੈਂਸਕੀ ਨੇ ਆਪਣੇ ਸ਼ਾਮ ਦੇ ਸੰਬੋਧਨ ਵਿੱਚ ਰੂਸ ਤੇ ਜੰਗ ਦੇ ਮੈਦਾਨ ਦੇ ਵਿੱਚ ਹਮਲਾਵਰ ਕਾਰਵਾਈਆਂ ਕਰਨ ਦਾ ਦੋਸ਼ ਲਗਾਇਆ ਹੈ। ਅਤੇ ਆਖਰੀ ਖਬਰ ਕ੍ਰਿਕਟ ਦੀ ਦੁਨੀਆ ਤੋਂ। ਰਾਇਲ ਚੈਲੈਂਜਰਸ ਬੈਂਗਲੁਰੂ ਯਾਨੀ ਕਿ RCB ਨੇ ਐਤਵਾਰ ਨੂੰ ਖੇਡੇ ਗਏ IPL ਦੇ ਇੱਕ ਬੇਹੱਦ ਰੋਮਾਂਚਕ ਮੁਕਾਬਲੇ ਦੇ ਵਿੱਚ ਮੁੰਬਈ ਇੰਡੀਅਨਸ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਇਸ ਹਾਰ ਦੇ ਨਾਲ ਹੀ 5 ਵਾਰ ਦੀ ਚੈਂਪੀਅਨ ਮੁੰਬਈ ਪਲੇਅਆਫ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਹੁਣ ਮੁੰਬਈ ਜੇਕਰ ਆਪਣੇ ਅਗਲੇ 3 ਮੈਚ ਵੀ ਜਿੱਤ ਲੈਂਦੀ ਹੈ ਤਾਂ ਉਹ ਸਿਰਫ 12 ਅੰਕਾਂ ਤੱਕ ਹੀ ਪਹੁੰਚੇਗੀ, ਜੋ ਅਗਲੇ ਗੇੜ ਦੇ ਵਿੱਚ ਜਾਣ ਲਈ ਕਾਫੀ ਨਹੀਂ ਨੇ। ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ਦੇ ਵਿੱਚ RCB ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਮੁੰਬਈ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ ਟੀਮ ਨੇ ਸਿਰਫ 3 ਓਵਰਾਂ ਵਿੱਚ 28 ਦੌੜਾਂ ਦੇ ਕੇ 3 ਵਿਕਟਾਂ ਗੁਆ ਦਿੱਤੀਆਂ। ਨਮਨਤੀਰ ਅਤੇ ਤਿਲਕ ਵਰਮਾ ਨੇ 82 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰੀ ਨੂੰ ਸੰਭਾਲਿਆ, ਪਰ ਭੁਵਨੇਸ਼ਵਰ ਕੁਮਾਰ ਦੀ ਗੇਂਦਬਾਜ਼ੀ ਅੱਗੇ ਮੁੰਬਈ ਦੀ ਟੀਮ 20 ਓਵਰਾਂ ਦੇ ਵਿੱਚ 7 ਵਿਕਟਾਂ ਤੇ 166 ਦੌੜਾਂ ਹੀ ਬਣਾ ਸਕੀ। 167 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ RCB ਦੀ ਟੀਮ ਵੱਲੋਂ ਕਰਨਾਲ ਪਾਂਡਿਆ ਨੇ 46 ਗੇਂਦਾਂ ਦੇ ਵਿੱਚ 73 ਦੌੜਾਂ ਦੀ ਪਾਰੀ ਖੇਡੀ। ਮੈਚ ਆਖਰੀ ਓਵਰ ਤੱਕ ਗਿਆ ਜਿੱਥੇ RCB ਨੂੰ ਜਿੱਤ ਦੇ ਲਈ 6 ਗੇਂਦਾਂ ਵਿੱਚ 15 ਦੌੜਾਂ ਦੀ ਲੋੜ ਸੀ। ਭੁਵਨੇਸ਼ਵਰ ਕੁਮਾਰ ਨੇ ਇੱਕ ਅਹਿਮ ਛੱਕਾ ਜੜਿਆ ਅਤੇ ਆਖਰੀ ਗੇਂਦ ਤੇ ਰਸਿਕ ਸਲਾਮ ਨੇ ਰਾਜ ਬਾਵਾ ਦੀ ਗੇਂਦ ਤੇ 2 ਦੌੜਾਂ ਲੈ ਕੇ ਆਪਣੀ ਟੀਮ ਨੂੰ ਜਿੱਤ ਦਵਾ ਦਿੱਤੀ। ਇਸ ਜਿੱਤ ਦੇ ਨਾਲ ਹੀ ਬੰਗਲੁਰੂ ਦੀ ਟੀਮ ਅੰਕ ਸੂਚੀ ਵਿੱਚ ਸਿਖਰ ਤੇ ਪਹੁੰਚ ਗਈ ਹੈ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਜੀ SBS ਪੰਜਾਬੀ ਰੇਡੀਓ।

0: ਪ੍ਰੋਗਰਾਮ ਦੇ ਵਿੱਚ ਮੈਂ ਹਾਂ ਪੁਨੀਤ ਢੀਂਗਰਾ। ਸੋ ਮੈਨੂੰ ਮੈਸੇਜ ਕਰ ਦਿਓ ਆਪਣੇ ਨਾਮ ਦੇ ਨਾਲ 04397967 'ਤੇ ਅਤੇ ਦੱਸਿਓ ਫਿਰ ਕਿਵੇਂ ਚੱਲ ਰਿਹਾ ਤੁਹਾਡਾ ਕੰਮ ਕਾਰ ਅਤੇ ਅੱਜ ਸੋਮਵਾਰ ਦਾ ਦਿਨ ਕਿਵੇਂ ਲੰਘ ਰਿਹਾ, ਕੁਝ ਖਾਸ ਕੀਤਾ ਹੋਵੇ ਵੀਕਐਂਡ 'ਤੇ, ਇਹ ਸਭ ਕੁਝ ਦੱਸ ਸਕਦੇ ਹੋ। ਵੈਸੇ ਮੈਂ ਆਖਰੀ ਖਬਰ ਦੇ ਵਿੱਚ ਕ੍ਰਿਕਟ ਦੀ ਗੱਲ ਕਰ ਰਿਹਾ ਸੀ। ਕਿਆ ਬਾਤ ਹੈ, ਕਿਆ ਕਮਾਲ ਦੇ ਮੈਚ ਹੋਏ ਨੇ ਦੋਨੋਂ ਕੱਲ੍ਹ IPL ਦੇ ਵਿੱਚ, ਔਰ ਆਖਰੀ ਓਵਰ ਤੱਕ ਪਹੁੰਚੇ ਨੇ ਦੋਨੋਂ ਮੈਚ। ਚੇਨਈ ਸੁਪਰ ਕਿੰਗਸ ਨੇ ਲਖਨਊ ਨੂੰ ਆਖਰੀ ਓਵਰ ਵਿੱਚ ਮਾਤ ਦਿੱਤੀ, ਉੱਧਰ ਬੈਂਗਲੁਰੂ ਨੇ ਆਖਰੀ ਗੇਂਦ 'ਤੇ ਮੁੰਬਈ ਇੰਡੀਅਨਸ ਨੂੰ ਹਰਾ ਦਿੱਤਾ। ਫਿਰ ਕੀ ਲੱਗਦਾ ਤੁਹਾਨੂੰ, ਅੱਜ ਪੰਜਾਬ ਦੀ ਟੀਮ ਆਪਣਾ ਮੈਚ ਜਿੱਤੇਗੀ ਜਾਂ ਫਿਰ ਇੱਕ ਵਾਰ ਫਿਰ ਤੋਂ ਸਾਨੂੰ ਹਾਰ ਦੇਖਣੀ ਪਵੇਗੀ? ਦੇਖਦੇ ਹਾਂ ਕੀ ਬਣਦਾ। ਔਰ ਪੁਆਇੰਟਸ ਟੇਬਲ 'ਤੇ ਹੁਣ ਜੋ ਹੈ RCB ਦੀ ਟੀਮ ਟੌਪ ਦੇ ਉੱਤੇ ਪਹੁੰਚ ਚੁੱਕੀ ਹੋਈ ਹੈ, ਔਰ ਪੰਜਾਬ ਦੀ ਟੀਮ ਇਸ ਵਕਤ ਚੌਥੇ ਨੰਬਰ 'ਤੇ ਆ ਗਈ ਹੈ। AFL ਦੀ ਉੱਧਰ ਗੱਲ ਕਰੀਏ ਤਾਂ ਐਡਲੇਡ ਦੀ ਟੀਮ ਨੇ ਕੱਲ੍ਹ ਸਾਡੇ ਮੈਲਬਨ ਵਾਲਿਆਂ ਦੀ ਰਿਚਮੰਡ ਟੀਮ ਨੂੰ ਹਰਾ ਦਿੱਤਾ ਅਤੇ ਰਿਚਮੰਡ ਇਸ ਵਾਰ 8ਵਾਂ ਮੈਚ ਹਾਰ ਚੁੱਕੀ ਹੈ। ਤੁਹਾਡਾ ਕੀ ਖਿਆਲ ਹੈ, ਕਿਸੇ ਟੀਮ ਨੂੰ ਫੋਲੋ ਕਰਦੇ ਹੋ, ਤੁਸੀਂ ਜ਼ਰੂਰ ਜ਼ਰੂਰ ਦੱਸ ਸਕਦੇ ਹੋ। ਫਿਲਹਾਲ ਆਓ ਚੱਲਦੇ ਹਾਂ ਸਾਡੀ ਪਹਿਲੀ ਰਿਪੋਰਟ ਦੇ ਵੱਲ। ਪੱਛਮੀ ਅਫਰੀਕਾ ਦੇ ਤੱਟ ਉੱਤੇ ਇੱਕ ਲਗਜ਼ਰੀ ਕਰੂਜ਼ ਜਹਾਜ਼ 'ਤੇ ਛੱਕੀ ਰੂਪ ਦੇ ਵਿੱਚ ਫੈਲੇ ਘਾਤਕ ਹੰਟਾ ਵਾਇਰਸ ਦੇ 7 ਮਾਮਲੇ ਸਾਹਮਣੇ ਆਏ ਨੇ। ਇਸ ਪ੍ਰਕੋਪ ਨੇ ਵਿਸ਼ਵ ਵਿਆਪੀ ਚਿੰਤਾ ਪੈਦਾ ਕਰ ਦਿੱਤੀ ਹੈ ਕਿਉਂਕਿ ਮਨੁੱਖਾਂ ਵਿੱਚ ਇਹ ਬਿਮਾਰੀ ਦੁਰਲੱਭ ਮੰਨੀ ਜਾਂਦੀ ਹੈ। 1993 ਤੋਂ 2023 ਦੇ ਵਿਚਕਾਰ ਅਮਰੀਕਾ ਦੇ ਵਿੱਚ ਇਸ ਦੇ 890 ਮਾਮਲੇ ਸਾਹਮਣੇ ਆ ਚੁੱਕੇ ਨੇ, ਪਰ ਆਸਟ੍ਰੇਲੀਆ ਦੇ ਵਿੱਚ ਅਜੇ ਤੱਕ ਕਿਸੇ ਵੀ ਮਨੁੱਖੀ ਮਾਮਲੇ ਦੀ ਜਾਣਕਾਰੀ ਨਹੀਂ ਮਿਲੀ। ਆਓ ਚੱਲਦੇ ਹਾਂ ਜ਼ਿਆਦਾ ਜਾਣਕਾਰੀ ਲਈ ਇਸ ਰਿਪੋਰਟ ਵੱਲ।
1: ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਪੱਛਮੀ ਅਫਰੀਕਾ ਦੇ ਤੱਟ ਉੱਤੇ ਇੱਕ ਲਗਜ਼ਰੀ ਕਰੂਜ਼ ਜਹਾਜ਼ 'ਤੇ ਸ਼ੱਕੀ ਰੂਪ ਦੇ ਵਿੱਚ ਫੈਲੇ ਘਾਤਕ ਹੰਤਾ ਵਾਇਰਸ ਦੇ 7 ਮਾਮਲੇ ਸਾਹਮਣੇ ਆਏ ਨੇ। ਇਸ ਪ੍ਰਕੋਪ ਨੇ ਵਿਸ਼ਵ ਵਿਆਪੀ ਚਿੰਤਾ ਪੈਦਾ ਕਰ ਦਿੱਤੀ ਹੈ ਕਿਉਂਕਿ ਮਨੁੱਖਾਂ ਦੇ ਵਿੱਚ ਇਹ ਬਿਮਾਰੀ ਦੁਰਲੱਭ ਮੰਨੀ ਜਾਂਦੀ ਹੈ। ਇਸ ਜਹਾਜ਼ ਉੱਤੇ ਹੋ ਰਹੀਆਂ ਘਟਨਾਵਾਂ ਅਤੇ ਹੰਤਾ ਵਾਇਰਸ ਦੇ ਅਸਲ ਨਤੀਜਿਆਂ ਬਾਰੇ ਪੇਸ਼ ਹੈ ਖਾਸ ਰਿਪੋਰਟ। ਅਮਰੀਕੀ ਟਰੈਵਲ ਬਲੌਗਰ ਜੇਕ ਰੋਜ਼ਮਰਿਨ ਇਸ ਵੇਲੇ ਪੱਛਮੀ ਅਫਰੀਕਾ ਤੱਟ ਉੱਤੇ ਇੱਕ ਲਗਜ਼ਰੀ ਕਰੂਜ਼ ਜਹਾਜ਼ ਵਿੱਚ ਫਸੇ ਹੋਏ ਨੇ। ਇਹ ਜਹਾਜ਼ ਹੰਤਾ ਵਾਇਰਸ ਦੇ ਪ੍ਰਕੋਪਾਂ ਦਾ ਕੇਂਦਰ ਹੈ ਜਿੱਥੇ ਹੁਣ ਤੱਕ 7 ਮਾਮਲੇ ਸਾਹਮਣੇ ਆਏ ਨੇ ਅਤੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।
2: There's a lot of uncertainty and that's the hardest part. All we want right now is to feel safe, to have clarity and to get home.
1: ਅਰਜਨਟੀਨਾ ਤੋਂ ਅੰਟਾਰਕਟਿਕਾ ਦੀ ਆਪਣੀ ਧਰੁਵੀ ਯਾਤਰਾ ਨੂੰ ਵਿਚਕਾਰ ਰੋਕਣ ਦੇ ਲਈ ਮਜਬੂਰ ਹੋਣ ਤੋਂ ਬਾਅਦ MV ਹੌਂਡੀਅਸ ਜਹਾਜ਼ ਕੇਪ ਵਰਡੇ ਤੱਟ ਉੱਤੇ ਖੜਾ ਦਿੱਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਕੇਪ ਵਰਡੇ ਪ੍ਰਤੀਨਿਧੀ ਐਨ ਲਿਡਸਟੈਨ ਨੇ ਦੱਸਿਆ ਕਿ ਇਹ ਪਤਾ ਲਗਾਉਣ ਦੇ ਲਈ ਪ੍ਰੀਖਣ ਚੱਲ ਰਹੇ ਹਨ ਕਿ ਕੀ ਹੰਤਾ ਵਾਇਰਸ ਦਾ ਇਹ ਸਟ੍ਰੇਨ ਜੋ ਮਨੁੱਖਾਂ ਤੋਂ ਮਨੁੱਖਾਂ ਦੇ ਵਿੱਚ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ ਜਹਾਜ਼ ਉੱਤੇ ਮੌਜੂਦ ਸੀ ਜਾਂ ਨਹੀਂ। ਉਹਨਾਂ ਕਿਹਾ ਕਿ ਸਥਾਨਕ ਅਧਿਕਾਰੀਆਂ ਦੇ ਵੱਲੋਂ ਪ੍ਰਬੰਧਾਂ ਦੀ ਦੇਖਰੇਖ ਕੀਤੀ ਜਾ ਰਹੀ ਹੈ।
3: It's been very tricky for Cambodian authorities. What they have to deal with is a public health event. Of course, they have been thinking about the protection of the population here in Cabo Verde. And then, of course, they've been very careful to also give the needed medical assistance to the patients on board.
1: ਪਰ ਆਖਿਰ ਹੰਤਾ ਵਾਇਰਸ ਹੈ ਕੀ? ਇਹ ਅਜਿਹਾ ਵਾਇਰਸ ਹੈ ਜੋ ਮੁੱਖ ਤੌਰ 'ਤੇ ਚੂਹਿਆਂ ਦੁਆਰਾ ਫੈਲਾਇਆ ਜਾਂਦਾ ਹੈ, ਪਰ ਇਹ ਮਨੁੱਖਾਂ ਵਿੱਚ ਵੀ ਫੈਲ ਸਕਦਾ ਹੈ। 1993 ਤੋਂ ਲੈ ਕੇ 2023 ਦੇ ਵਿਚਕਾਰ ਅਮਰੀਕਾ ਵਿੱਚ ਇਸ ਦੇ 890 ਮਾਮਲੇ ਸਾਹਮਣੇ ਆਏ ਸਨ, ਪਰ ਆਸਟ੍ਰੇਲੀਆ ਵਿੱਚ ਅਜੇ ਤੱਕ ਕਿਸੇ ਵੀ ਮਨੁੱਖੀ ਮਾਮਲੇ ਦੀ ਜਾਣਕਾਰੀ ਨਹੀਂ ਮਿਲੀ ਹੈ। ਦੱਖਣੀ ਅਫਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਕਮਿਊਨੀਕੇਬਲ ਡਿਸੀਜ਼ਜ਼ ਦੇ ਕਾਰਜਕਾਰੀ ਨਿਰਦੇਸ਼ਕ ਨਾਜ਼ਰ ਇਜ਼ਮਾਇਲ ਦਾ ਕਹਿਣਾ ਹੈ ਕਿ ਇਹ ਆਮ ਤੌਰ ਉੱਤੇ ਕੁਝ ਖਾਸ ਵਾਤਾਵਰਣ ਵਿੱਚ ਹੀ ਫੈਲਦਾ ਹੈ।
4: Just to also be clear that usually the hunter viruses most often are not usually spread human to human. Most of the viruses are clarify now. So most of the viruses are normally transmitted through rodent droppings and it's usually in specific kinds of environments. There is a less common variant that occurs in South America that is associated with human to human transmission. And based on the Argentinian history, etc., and the travel history of these individuals, we will still do the confirmation to see whether it is a South American variant.
1: Sydney University de vich chhoot rog ate vishv sehat di professor Dr. Merushil mutabak kyunki eh aam laag nahi hai is de layi bimar hon utte is de gambhir sitte ho sakde ne. Chuyan de sampark nu ghat karke satan nu saaf karke unna de mal di jaanch karke ਖਾਣ ਪੀਣ ਵਾਲੇ ਪੈਕਟਾਂ ਨੂੰ ਸੀਲਬੰਦ ਕਰਕੇ ਅਤੇ ਲੋੜ ਪੈਣ ਉੱਤੇ ਚੂਹੇ ਫੜਨ ਦੇ ਜਾਲ ਲਗਾ ਕੇ ਵਾਇਰਸ ਦੇ ਖਤਰਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ।

0: ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਚੀਫ ਪੈਥੋਜ਼ਨਸ ਡਾਕਟਰ ਸੈਫਰੋਨੇਟਸ ਦਾ ਆਖਣਾ ਹੈ ਕਿ ਫਿਲਹਾਲ ਇਸ ਸਮੱਸਿਆ ਦੇ ਲਈ ਕੋਈ ਖਾਸ ਡਾਕਟਰੀ ਦਖਲ ਮੌਜੂਦ ਨਹੀਂ ਹੈ.
1: Fortunately, there are no specific vaccines for antiviral diseases. There are no specific antivirals to treat the disease in humans with. Treatment primarily is supportive care, so early identification of cases, seeking medical attention, and getting into facilities that are capable of assisting, for example, in this case, with the respiratory distress portion of the disease. That's really critical.
0: SBS ਨਿਊਜ਼ ਦੇ ਲਈ ਅਲਾਈਸਾ ਚੈਂਡਰਲ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪਤਰਸ ਮਸੀਹ ਵੱਲੋਂ ਪੇਸ਼ ਕੀਤਾ ਗਿਆ ਹੈ.
2: ਸਵਾਸ ਕਰਦੇ ਹਾਂ ਕਿ ਇਹ ਜਾਣਕਾਰੀ ਵੀ ਤੁਹਾਨੂੰ ਚੰਗੀ ਲੱਗੀ ਹੋਵੇਗੀ. ਇੱਧਰ ਸਾਨੂੰ ਮੈਸੇਜ ਆ ਚੁੱਕੇ ਨੇ. ਸਿਮਰਨ ਜੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਪੁਨੀਤ ਜੀ, ਪੰਜਾਬ ਅੱਜ ਪੱਕਾ ਜਿੱਤੂਗਾ ਜੀ. ਆਸ ਤਾਂ ਪਿਛਲੀ ਵਾਰ ਵੀ ਇਹੀ ਕਰ ਰਹੇ ਸੀ ਅਤੇ ਉਸ ਤੋਂ ਪਿਛਲੀ ਵਾਰ ਵੀ ਇਹ ਕਰ ਰਹੇ ਸੀ, ਲੇਕਿਨ ਕੁਝ ਗੜਬੜ ਹੋ ਗਈ ਹੈ. ਸੋ ਫਿਲਹਾਲ ਦੇਖਦੇ ਹਾਂ ਕਿ ਕੈਚ ਇਸ ਵਾਰ ਪੰਜਾਬ ਦੀ ਟੀਮ ਕਿੰਨੇ ਕੁ ਛੱਡਦੀ ਹੈ ਜਾਂ ਫਿਰ ਨਹੀਂ ਛੱਡਦੀ. ਇੱਧਰ ਰਮਨ ਜੀ ਕਹਿ ਰਹੇ ਨੇ, ਵੈਰੀ ਗੁੱਡ ਈਵਨਿੰਗ ਪੁਨੀਤ ਜੀ, ਮੇਰਾ ਨਾਮ ਰਮਨ ਸਿੰਘ ਹੈ. ਅੱਜ ਤਾਂ ਤੁਸੀਂ ਸਰਪ੍ਰਾਈਜ਼ ਹੀ ਕਰ ਦਿੱਤਾ, ਟਿਊਜ਼ਡੇ ਦੀ ਜਗ੍ਹਾ ਮੰਡੇ ਆ ਕੇ ਫੁੱਲ ਫਨ ਹੋ ਗਿਆ ਸਟਾਰਟ ਆਫ ਦੀ ਵੀਕ ਦੇ ਵਿੱਚ ਹੀ. ਥੈਂਕ ਯੂ, ਥੈਂਕ ਯੂ, ਸ਼ੁਕਰੀਆ ਰਮਨ ਜੀ ਇੰਨਾ ਸਾਥ ਦੇਣ ਦੇ ਲਈ ਅਤੇ ਹੱਲਾ ਸ਼ੇਰੀ ਦੇ ਲਈ. ਆਓ ਤੁਹਾਨੂੰ ਹੁਣ ਇਸੇ ਕਰਕੇ ਸੁਣਾਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ. ਸੋ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ ਵਾਪਸ. ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ. ਮੈਂ ਹਾਂ ਪੁਨੀਤ ਢਿੰਗਰਾ.
3: SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋਅ ਡੇਟਲਾਈਨ, ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ. ਦੇਖੋ ਹਰ ਮੰਗਲਵਾਰ ਰਾਤ 9:30.
4: Like your music? We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's a Desi dance party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS Audio app, website or SBS On Demand.
3: SBS On Demand ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ. ਅੱਜ ਹੀ SBS On Demand ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ. ਮਹਾਨ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਨਿਵੇਕਲੇ ਤਰੀਕੇ ਪਾਲਦੇ ਹਨ. ਅਧਿਆਪਕਾਂ ਲਈ ਪਾਠਕ੍ਰਮ ਅਨੁਸਾਰ ਆਨਲਾਈਨ ਸਰੋਤ ਰੱਖੇ ਹੋਏ ਹਨ sbs.com.au/learn ਉੱਤੇ. SBS ਚਿੱਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ. SBS ਚਿੱਲ ਨੂੰ SBS ਆਡੀਓ ਐਪ ਤੇ ਸੁਣੋ.
5: Hi, I'm Janice Peterson from SBS World News. And I'm here to help you improve your English pronunciation. This short lesson is only about 5 minutes, so you can easily fit it into your day, perhaps on your lunch break.
6: SBS Learn English helps Australians speak, understand, and connect.
2: ਇਸ ਕਮਰਸ਼ੀਅਲ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ. ਮੈਂ ਹਾਂ ਪੁਨੀਤ ਢਿੰਗਰਾ. ਸਵਾਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਅਤੇ ਜਾਣਦੇ ਹਾਂ ਕੀ ਚੱਲ ਰਿਹਾ ਹੈ ਪੰਜਾਬ ਦੀ ਰਾਜਨੀਤੀ ਵਿੱਚ.
7: ਪੰਜਾਬੀ ਡਾਇਰੀ ਚ ਆਪ ਜੀ ਨੂੰ ਖੁਸ਼ ਆਮਦੀਦ. ਅੱਜ ਦੀਆਂ ਹਾਈਲਾਈਟਸ: ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਗ੍ਰਿਫਤਾਰ. ਮੰਤਰੀ ਦੇ ਚੰਡੀਗੜ੍ਹ, ਦਿੱਲੀ ਅਤੇ ਗੁਰੂਗ੍ਰਾਮ ਵਿਚਲੇ ਠਿਕਾਣਿਆਂ ਉੱਪਰ ਛਾਪੇ. ਭਾਜਪਾ ਅੱਗੇ ਨਹੀਂ ਝੁਕੇਗਾ ਪੰਜਾਬ, ਮੁੱਖ ਮੰਤਰੀ ਭਗਵੰਤ ਮਾਨ. ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਭਾਜਪਾ ਦਫ਼ਤਰਾਂ ਮੂਹਰੇ ਮੁਜ਼ਾਹਰੇ. ਪੰਜਾਬ ਸਰਕਾਰ ਵੱਲੋਂ 4 ਦਿਨਾਂ ਸ਼ੁਕਰਾਨਾ ਯਾਤਰਾ ਸ੍ਰੀ ਫਤਿਹਗੜ੍ਹ ਸਾਹਿਬ 'ਚ ਸਮਾਪਤ. ਬੇਅਦਬੀ ਕਾਨੂੰਨ 'ਚ ਸ਼ਾਮਿਲ ਕੁਝ ਧਾਰਾਵਾਂ ਪ੍ਰਵਾਨ ਨਹੀਂ, ਐਡਵੋਕੇਟ ਹਰਜਿੰਦਰ ਸਿੰਘ ਧਾਮੀ. ਸੁਵੇਂਦੂ ਅਧਿਕਾਰੀ ਬਣੇ ਪੱਛਮੀ ਬੰਗਾਲ ਦੇ ਪਹਿਲੇ ਭਾਜਪਾਈ ਮੁੱਖ ਮੰਤਰੀ ਤੇ ਤਮਿਲਨਾਡੂ 'ਚ ਸੀ ਜੋਸਫ ਵਿਜੇ ਨੇ ਮੁੱਖ ਮੰਤਰੀ ਵਜੋਂ ਹਲਫ ਲਿਆ. ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਨਅਤਕਾਰ ਸੰਜੀਵ ਅਰੋੜਾ ਨੂੰ ਬੀਤੇ ਦਿਨ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਦੀ ਚੰਡੀਗੜ੍ਹ ਸਥਿਤ ਸੈਕਟਰ 2 ਵਿਚਲੀ ਸਰਕਾਰੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ. ਇਹ ਗ੍ਰਿਫਤਾਰੀ ਸੈਂਕੜੇ ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਦੇ ਸਬੰਧ ਵਿੱਚ ਕੀਤੀ ਗਈ ਹੈ. ਆਮ ਆਦਮੀ ਪਾਰਟੀ ਨੇ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਿਆ ਹੈ. ਦੱਸਣਯੋਗ ਹੈ ਕਿ ED ਦੀਆਂ ਵੱਖ-ਵੱਖ ਟੀਮਾਂ ਨੇ ਸ਼ਨਿਚਰਵਾਰ

0: ਕੇ 5 ਵਜੇ ਦੇ ਕਰੀਬ ਇੱਕੋ ਸਮੇਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਚੰਡੀਗੜ੍ਹ ਸਥਿਤ ਘਰ ਅਤੇ ਦਿੱਲੀ ਦੇ ਗੁਰੂਗ੍ਰਾਮ ਵਿਚਲੇ ਵੱਖ ਵੱਖ ਟਿਕਾਣਿਆਂ ਉੱਪਰ ਛਾਪੇ ਮਾਰੇ। 8 ਗੱਡੀਆਂ ਵਿੱਚ ਪਹੁੰਚੇ ਫੈਡਰਲ ਏਜੰਸੀ ਦੇ 1.5 ਦਰਜਨ ਤੋਂ ਵੱਧ ਅਧਿਕਾਰੀਆਂ ਨੇ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਸੰਜੀਵ ਅਰੋੜਾ ਦੇ ਮੋਬਾਈਲ ਫੋਨ, ਹੋਰ ਤਕਨੀਕੀ ਵਸਤੂਆਂ ਅਤੇ ਵਪਾਰ ਨਾਲ ਜੁੜੇ ਵੱਡੀ ਗਿਣਤੀ ਵਿੱਚ ਦਸਤਾਵੇਜ਼ਾਂ ਦੀ ਜਾਂਚ ਕੀਤੀ। ਈਡੀ ਦੀ ਟੀਮ ਨੇ ਤਕਰੀਬਨ 10 ਘੰਟਿਆਂ ਦੀ ਜਾਂਚ ਪੜਤਾਲ ਤੋਂ ਬਾਅਦ ਸੰਜੀਵ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਆਪਣੇ ਨਾਲ ਦਿੱਲੀ ਲੈ ਗਏ। ਸੂਤਰਾਂ ਅਨੁਸਾਰ ਸੰਜੀਵ ਅਰੋੜਾ ਵੱਲੋਂ ਆਪਣੀ ਕੰਪਨੀ ਰਾਹੀਂ 157 ਕਰੋੜ ਤੋਂ ਵੱਧ ਦੇ ਮੋਬਾਈਲ ਫੋਨਾਂ ਦੀ ਫਰਜ਼ੀ GST ਖਰੀਦ ਅਤੇ ਦੁਬਈ ਤੋਂ ਭਾਰਤ ਵਿੱਚ ਨਾਜਾਇਜ਼ ਫੰਡਾਂ ਨੂੰ ਵਾਪਸ ਲਿਆਉਣ ਲਈ ਕੀਤੇ ਗਏ ਵੱਡੇ ਪੱਧਰ ਤੇ ਮਨੀ ਲਾਂਡਰਿੰਗ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਫਰਜ਼ੀ ਆਮਦਨ ਕਰ ਰਿਟਰਨ ਦਾ ਦਾਅਵਾ ਕਰਨ ਅਤੇ ਬਰਾਮਦ ਕ੍ਰੈਡਿਟ ਉੱਪਰ GST ਰਿਫੰਡ ਅਤੇ ਡਿਊਟੀ ਡਰਾਬੈਕ ਪ੍ਰਾਪਤ ਕਰਨ ਵਾਸਤੇ ਦਿੱਲੀ ਦੀਆਂ ਗੈਰ ਮੌਜੂਦ ਫਰਮਾਂ ਤੋਂ ਕਈ GST ਖਰੀਦ ਬਿੱਲ ਪ੍ਰਾਪਤ ਕੀਤੇ ਗਏ ਹਨ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ ਅਤੇ ਨਿੱਜੀ ਮੁਨਾਫਾ ਕਮਾਇਆ ਗਿਆ। ਜ਼ਿਕਰਯੋਗ ਹੈ ਕਿ ਸੰਜੀਵ ਅਰੋੜਾ ਨੂੰ ਪੰਜਾਬ ਵਜ਼ਾਰਤ ਵਿੱਚ ਸਭ ਤੋਂ ਤਾਕਤਵਰ ਮੰਨਿਆ ਜਾਂਦਾ ਹੈ। ਉਹ ਆਪ ਸਰਕਾਰ ਅਤੇ ਰਾਜ ਦੇ ਉਦਯੋਗਪਤੀਆਂ ਵਿਚਕਾਰ ਸੰਬੰਧ ਬਣਾਉਣ ਵਾਸਤੇ ਵੱਡੇ ਪੱਧਰ ਤੇ ਕੰਮ ਕਰ ਰਹੇ ਸਨ। ED ਵੱਲੋਂ ਇਸ ਤੋਂ ਪਹਿਲਾਂ ਵੀ 2 ਵਾਰ ਸੰਜੀਵ ਅਰੋੜਾ ਦੇ ਘਰ ਛਾਪੇ ਮਾਰੇ ਗਏ ਹਨ। ਇਹਨਾਂ ਵਿੱਚੋਂ ਇੱਕ ਛਾਪਾ ਬੀਤੀ 17 ਅਪ੍ਰੈਲ ਨੂੰ ਵੀ ਮਾਰਿਆ ਗਿਆ ਸੀ। ਸੰਜੀਵ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਭਾਜਪਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ। ਆਪ ਵਰਕਰਾਂ ਨੇ ਸੂਬੇ ਭਰ ਵਿੱਚ ਭਾਜਪਾ ਦੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਦਾ ਘਿਰਾਓ ਕੀਤਾ। ਉਹਨਾਂ ਭਾਜਪਾ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਤੇ ਚੋਣਾਂ ਤੋਂ ਪਹਿਲਾਂ ED ਅਤੇ CBI ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ। ਦੂਜੇ ਪਾਸੇ ਪੰਜਾਬ ਵਿੱਚ ਕਈ ਥਾਵਾਂ ਉੱਪਰ ਭਾਜਪਾ ਵਰਕਰਾਂ ਨੇ ਆਪ ਦੇ ਮੁਜ਼ਾਹਰਿਆਂ ਦਾ ਵਿਰੋਧ ਕੀਤਾ, ਜਿਸ ਕਾਰਨ ਸੂਬੇ ਵਿੱਚ 3 ਥਾਵਾਂ ਵਿਧਾਨ ਸਭਾ ਹਲਕਾ ਬੰਗਾ, ਬਠਿੰਡਾ ਅਤੇ ਲੁਧਿਆਣਾ ਵਿੱਚ ਦੋਵੇਂ ਧਿਰਾਂ ਵਿਚਾਲੇ ਟਕਰਾਅ ਵਾਲਾ ਮਾਹੌਲ ਬਣ ਗਿਆ। ਪੁਲਿਸ ਨੇ ਇਹਨਾਂ ਥਾਵਾਂ ਉੱਪਰ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ। ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਰੱਜ ਕੇ ਭੰਡਿਆ। ਉਹਨਾਂ ਕਿਹਾ ਕਿ ਭਾਜਪਾ ਕੋਲ ED, CBI, ਇਨਕਮ ਟੈਕਸ, ਚੋਣ ਕਮਿਸ਼ਨਰ ਆਦਿ 4-5 ਅਜਿਹੇ ਹਥਿਆਰ ਹਨ ਜਿਨ੍ਹਾਂ ਨੂੰ ਭਾਜਪਾ ਰਾਜਨੀਤੀ ਵਾਸਤੇ ਵਰਤਦੀ ਹੈ, ਪਰ ਇਹ ਹਥਿਆਰ ਪੰਜਾਬ ਵਿੱਚ ਨਹੀਂ ਚੱਲਣਗੇ। ਅਜਿਹੇ ਸਿਆਸੀ ਹੱਥਕੰਡਿਆਂ ਅੱਗੇ ਪੰਜਾਬ ਕਦੇ ਵੀ ਨਹੀਂ ਝੁਕੇਗਾ।
1: ED ਦੀਆਂ ਰੇਡਾਂ ਪਵਾ ਕੇ ਉਹਨਾਂ ਦਾ ਮਕਸਦ ਕੋਈ ਬਲੈਕ ਮਨੀ ਜਾਂ ਕੋਈ ਹੋਰ ਇਲੀਗਲ ਡਾਕੂਮੈਂਟ ਲੱਭਣਾ ਨਹੀਂ ਹੁੰਦਾ। ਉਹਨਾਂ ਦਾ ਮਕਸਦ ਹੁੰਦਾ ਜਿਹਦੇ ਘਰੇ ED ਦੀ ਰੇਡ ਪਈ ਹੈ ਉਹਨੂੰ ਇਹ ਕਹਿ ਦਿਓ ਕਿ BJP ਜੁਆਇਨ ਕਰ ਲਾ, ਸਭ ਕੁਝ ਮਾਫ਼ ਹੈ। ਕੁਛ ਦਿਨ ਪਹਿਲਾਂ ਅਸ਼ੋਕ ਮਿੱਤਲ ਜੀ ਦੇ ਘਰੇ ਉਹਨਾਂ ਦੇ ਘਰੇ ਰੇਡ ਹੋਈ, 2 ਦਿਨ ਰੇਡ ਚੱਲੀ, 3rd ਦਿਨ ਅਸ਼ੋਕ ਮਿੱਤਲ ਜੀ ਨੇ BJP ਜੁਆਇਨ ਕਰ ਲਈ, ਰੇਡ ਖਤਮ, ਤੇ ਉਹਨਾਂ ਨੂੰ 22 ਸਿਕਿਉਰਿਟੀ ਦੇ ਦਿੱਤੀ।
0: ਇੱਧਰ ਸੰਜੀਵ ਅਰੋੜਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਵਿੱਚ ਸ਼ਾਮਿਲ ਮੰਤਰੀਆਂ ਨੂੰ ਜਲਦੀ ਹੀ ਨਵੇਂ ਮਹਿਕਮੇ ਮਿਲ ਸਕਦੇ ਹਨ। ਸੂਬਾ ਸਰਕਾਰ 2 ਜਾਂ 3 ਵਜ਼ੀਰਾਂ ਨੂੰ ਪੰਜਾਬ ਦੇ 3 ਅਹਿਮ ਮਹਿਕਮੇ ਦੇ ਸਕਦੀ ਹੈ। ਗੌਰਤਲਬ ਹੈ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਕੋਲ ਸਥਾਨਕ ਸਰਕਾਰਾਂ ਵਿਭਾਗ, ਬਿਜਲੀ ਵਿਭਾਗ ਅਤੇ ਸਨਅਤ ਵਿਭਾਗ ਦੀ ਜ਼ਿੰਮੇਵਾਰੀ ਹੈ। ਸੂਬਾ ਸਰਕਾਰ ਵਿੱਚ ਇਹ 3 ਵਿਭਾਗ ਅਹਿਮ ਮੰਨੇ ਜਾਂਦੇ ਹਨ, ਇਸ ਕਰਕੇ ਇਹਨਾਂ ਨੂੰ ਖਾਲੀ ਨਹੀਂ ਛੱਡਿਆ ਜਾ ਸਕਦਾ। ਪੰਜਾਬ ਸਰਕਾਰ ਵੱਲੋਂ ਭਾਵੇਂ ਹਾਲੇ ਸੰਜੀਵ ਅਰੋੜਾ ਨੂੰ ਮੰਤਰੀ ਦੇ ਅਹੁਦੇ ਤੋਂ ਨਹੀਂ ਹਟਾਇਆ ਜਾਏਗਾ, ਪਰ ਸੂਬਾ ਸਰਕਾਰ ਸੰਜੀਵ ਅਰੋੜਾ ਕੋਲ ਮੌਜੂਦ ਅਹਿਮ ਵਿਭਾਗਾਂ ਦੀ ਵੰਡ ਬਾਰੇ ਰਣਨੀਤੀ ਤਿਆਰ ਕਰ ਰਹੀ ਹੈ। ਬੇਅਦਬੀ ਰੋਕਣ ਵਾਸਤੇ ਬਣਾਏ ਗਏ ਕਾਨੂੰਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਉਪਰੰਤ ਸ਼ੁਕਰਾਨਾ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ 4 ਰੋਜ਼ਾ ਸ਼ੁਕਰਾਨਾ ਯਾਤਰਾ ਬੀਤੇ ਸ਼ਨਿਚਰਵਾਰ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋ ਗਈ। ਯਾਤਰਾ 6 ਮਈ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਕੀਤੀ ਗਈ ਸੀ। ਯਾਤਰਾ ਦੌਰਾਨ ਵੱਖ ਵੱਖ ਥਾਵਾਂ ਉੱਪਰ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਦਿਖਾਏ ਪਿਆਰ ਨੇ ਸਰਕਾਰ ਨੂੰ ਹੋਰ ਵੀ ਜ਼ਿਆਦਾ ਹਲੀਮੀ ਅਤੇ ਲੋਕਾਂ ਦੀਆਂ ਇੱਛਾਵਾਂ ਪ੍ਰਤੀ ਜ਼ਿੰਮੇਵਾਰ ਅਤੇ ਕੰਮਾਂ ਪ੍ਰਤੀ ਜਵਾਬਦੇਹ ਬਣਾਇਆ ਹੈ। ਉੱਧਰ ਸ੍�ਰੀ ਅਕਾਲ ਤਖ਼ਤ ਦੇ ਹੁਕਮਾਂ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਿਤ ਕੀਤੇ ਜਾਂਦੇ ਸਰੂਪਾਂ ਤੇ ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਮੁਤਾਬਕ ਯੂਨੀਕ ਨੰਬਰ ਨਹੀਂ ਲਗਾਏ ਜਾਣਗੇ ਅਤੇ ਨਾ ਹੀ ਵੇਰਵੇ ਜਨਤਕ ਕੀਤੇ ਜਾਣਗੇ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਮੁੱਖ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਕਿ ਬੇਅਦਬੀਆਂ ਰੋਕਣ ਸੰਬੰਧੀ ਬਣਾਏ ਗਏ ਕਾਨੂੰਨ ਨੂੰ ਨਾ ਤਾਂ ਵਾਪਸ ਲਿਆ ਜਾਏਗਾ ਅਤੇ ਨਾ ਹੀ ਰੱਦ ਕੀਤਾ ਜਾਏਗਾ। ਇਸ ਬਾਰੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਮਾਮਲਾ ਹੁਣ ਸ੍ਰੀ ਅਕਾਲ ਤਖ਼ਤ ਵਿਖੇ ਵਿਚਾਰ ਅਧੀਨ ਹੈ।
2: ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੈਟਰ ਤੇ ਕੰਮ ਕੀਤਾ ਔਰ ਅਕਾਲ ਤਖ਼ਤ ਸਾਹਿਬ ਨੇ ਉਹਨਾਂ ਨੂੰ 15 ਦਿਨ ਦਿੱਤੇ ਆ। ਇਹ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇਖਣਗੇ ਵੀ ਇਹਦੇ ਵਿੱਚ ਕੀ ਕਰਨਾ।

0: ਇਹਦੇ ਵਿੱਚ ਲੋੜ ਆ ਤੇ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਸਾਹਿਬ ਆਦੇਸ਼ ਦੇਣਗੇ ਤਾਂ ਆਦੇਸ਼ ਮੰਨਿਆ ਜਾਊਗਾ।
1: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਤਿੰਨ ਨਾਮੀ ਬਿਲਡਰਾਂ ਦੇ ਕਈ ਟਿਕਾਣਿਆਂ ਉੱਪਰ ਇੱਕੋ ਵੇਲੇ ਛਾਪੇ ਮਾਰੇ। ਛਾਪਿਆਂ ਦੌਰਾਨ ਈਡੀ ਨੇ ਤਕਰੀਬਨ 1 ਕਰੋੜ ਦੀ ਨਕਦੀ ਜ਼ਬਤ ਕੀਤੀ। ਇੱਥੇ ਖਾਸ ਤੌਰ ਤੇ ਜ਼ਿਕਰਯੋਗ ਹੈ ਕਿ ਜਦੋਂ ਈਡੀ ਨੇ ਖਰੜ ਨੇੜੇ ਇੱਕ ਰਿਹਾਇਸ਼ੀ ਸੁਸਾਇਟੀ ਉੱਪਰ ਛਾਪਾ ਮਾਰਿਆ ਤਾਂ ਵੈਸਟਰਨ ਟਾਵਰਸ ਨਾਮ ਦੇ ਇੱਕ ਬਹੁ ਮੰਜ਼ਿਲਾ ਕੰਪਲੈਕਸ ਦੇ ਉੱਪਰੋਂ ਕਿਸੇ ਨੇ ਬਾਲਕਨੀ ਚੋਂ ਨਕਦੀ ਵਾਲਾ ਬੈਗ ਹੇਠਾਂ ਸੁੱਟਿਆ। ਇਸ ਵਿੱਚੋਂ ਕੁਝ ਨਕਦੀ ਸੜਕ ਉੱਪਰ ਖਿਲਰ ਗਈ। ਈਡੀ ਅਧਿਕਾਰੀਆਂ ਨੇ ਇਹ ਰਕਮ ਫੌਰੀ ਤੌਰ ਤੇ ਕਬਜ਼ੇ ਵਿੱਚ ਲੈ ਲਈ। ਈਡੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਪ ਦੇ ਸੂਬਾਈ ਪ੍ਰਧਾਨ ਅਮਨ ਅਰੋੜਾ ਦਾ ਨਾਮ ਲਿਖਿਆ ਗਿਆ ਹੈ, ਕਿਉਂਕਿ ਈਡੀ ਦੇ ਬਿਆਨ ਮੁਤਾਬਕ ਗੌਰਵ ਧੀਰ ਨਾਮ ਦੇ ਜਿਸ ਬਿਲਡਰ ਤੇ ਛਾਪੇਮਾਰੀ ਕੀਤੀ ਗਈ ਉਹ ਅਮਨ ਅਰੋੜਾ ਦਾ ਕਰੀਬੀ ਸਾਥੀ ਹੈ। ਉਧਰ ਪੰਜਾਬ ਆਪ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਉਹ ਭਾਜਪਾ ਦੇ ਝੂਠੇ ਪ੍ਰਚਾਰ ਅਤੇ ਬਦਲਾਖੋਰੀ ਦੀ ਸਿਆਸਤ ਤੋਂ ਨਾ ਡਰਨਗੇ ਅਤੇ ਨਾ ਹੀ ਚੁੱਪ ਬੈਠਣਗੇ।
2: ਮੇਰਾ 1991 ਤੋਂ ਮੈਂ ਰਾਜਨੀਤੀ ਦੇ ਵਿੱਚ ਹਾਂ, ਚੈਲੰਜ ਕਰਕੇ ਕਹਿਣਾ 1991 ਤੋਂ ਲੈ ਕੇ ਅੱਜ ਤੱਕ ਕਿਸੇ ਗਲਤ ਕੰਮ ਦੇ ਵਿੱਚ ਕਿਸੇ ਤੋਂ ਪੈਸੇ ਮੰਗਣੇ ਤਾਂ ਦੂਰ ਦੀ ਗੱਲ ਹੈ, ਕਿਸੇ ਤੋਂ ਇੱਕ ਗਲੀ ਵਾਲੇ ਰੁਪਈਏ ਦੀ ਝਾਕ ਵੀ ਜੇ ਕਦੇ ਰੱਖੀ ਹੋਵੇ ਤੇ ਅਮਨ ਅਰੋੜਾ ਰਾਜਨੀਤੀ ਛੱਡ ਦੂਗਾ। ਪਰ ਸਿਰਫ ਔਰ ਸਿਰਫ ਇਹ ਕੂੜ ਪ੍ਰਚਾਰ ਬਦਨਾਮ ਕਰਨ ਦੇ ਲਈ ਕੀਤਾ ਗਿਆ। ਇਹ ਮੋਡਸ ਪਰੈਂਡੀ ਰਹੀ ਹੈ ਬੀਜੇਪੀ ਦੀ ਕਿ ਜਦੋਂ ਜਿਸ ਸਟੇਟ ਦੇ ਵਿੱਚ ਇਲੈਕਸ਼ਨ ਹੋਵੇ ਉੱਥੇ ਆਪਦੀ ਈਡੀ ਸੀਬੀਆਈ ਦੀਆਂ ਏਜੰਸੀਆਂ ਨੂੰ ਯੂਜ਼ ਕਰੋ, ਲੋਕਾਂ ਦੀਆਂ ਬਾਹਾਂ ਮਰੋੜੋ ਤੇ ਆਪਦੇ ਰਾਜਨੀਤਿਕ ਜ਼ਮੀਨ ਹੈ ਜਿਹੜੀ ਉਹ ਤਿਆਰ ਕਰੋ।
1: ਉਹਨਾਂ ਨੇ ਐਕਸ ਅਤੇ ਸੋਸ਼ਲ ਮੀਡੀਆ ਦੀਆਂ ਪੋਸਟਾਂ 'ਚ ਲਿਖਿਆ ਕਿ ਮੈਨੂੰ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਿਆ ਹੈ ਕਿ ਈਡੀ ਦੇ ਛਾਪਿਆਂ ਵਿੱਚ ਮੇਰਾ ਨਾਮ ਘੜੀਸਿਆ ਗਿਆ ਹੈ। ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੀ ਪੂਰੀ ਜ਼ਿੰਦਗੀ ਪਾਰਦਰਸ਼ੀ ਰਹੀ ਹੈ ਅਤੇ ਰਹੇਗੀ ਅਤੇ ਉਹ ਭਾਜਪਾ ਦੇ ਕਥਿਤ ਝੂਠੇ ਪ੍ਰਚਾਰ ਅਤੇ ਬਦਲਾਖੋਰੀ ਦੀ ਰਾਜਨੀਤੀ ਤੋਂ ਨਹੀਂ ਡਰਨਗੇ। ਇਸੇ ਦਰਮਿਆਨ ਸੁਵੇਂਦੂ ਅਧਿਕਾਰੀ ਨੇ ਪੱਛਮੀ ਬੰਗਾਲ ਦੇ ਪਹਿਲੇ ਭਾਜਪਾਈ ਮੁੱਖ ਮੰਤਰੀ ਵਜੋਂ ਹਲਫ ਲਿਆ। ਕੋਲਕਾਤਾ ਦੀ ਬ੍ਰਿਗੇਡ ਪਰੇਡ ਗਰਾਊਂਡ ਵਿੱਚ ਰੱਖੇ ਗਏ ਹਲਫਦਾਰੀ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ NDA ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਤਮਿਲਨਾਡੂ 'ਚ ਅਦਾਕਾਰੀ ਤੋਂ ਸਿਆਸਤ ਵਿੱਚ ਆਏ ਸੀ ਜੋਜ਼ਫ ਵਿਜੇ ਨੇ ਐਤਵਾਰ ਨੂੰ ਤਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ। ਇਸ ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਸਣੇ ਕਈ ਸੀਨੀਅਰ ਆਗੂ, ਵਿਜੇ ਦਾ ਪਰਿਵਾਰ ਅਤੇ ਹੋਰ ਦੋਸਤ ਮਿੱਤਰ ਹਾਜ਼ਰ ਸਨ। ਇਸੀ ਅੱਜ ਦੀ ਪੰਜਾਬੀ ਡਾਇਰੀ। ਤੁਹਾਡਾ ਦਿਨ ਸ਼ੁਭ ਰਹੇ। ਹੁਣ ਇਜਾਜ਼ਤ ਦਿਓ।
3: ਸੋ ਇਹ ਸਨ ਪਰਮਜੀਤ ਸਿੰਘ ਸੋਨਾ ਜੀ ਜੋ ਪੰਜਾਬ ਦੀਆਂ ਤਾਜ਼ਾ ਖਬਰਾਂ ਦੱਸ ਰਹੇ ਸਨ। ਸੋ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਕਿਉਂਕਿ ਇਲੈਕਸ਼ਨਸ ਵੀ ਆਉਣ ਵਾਲੇ ਨੇ। ਇੱਧਰ ਮੈਸੇਜ ਆ ਚੁੱਕਾ ਹੈ ਪਰਮ ਜੋਸਨ ਜੀ ਦਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਬਹੁਤ ਬਹੁਤ ਸ਼ੁਕਰੀਆ ਪਰਮ ਜੀ। ਕਿਹੜੇ ਇਲਾਕੇ ਤੋਂ ਤੁਸੀਂ ਸੁਣ ਰਹੇ ਹੋ ਸ਼ੋ? ਸਿਡਨੀ ਹੋ ਜਾਂ ਮੈਲਬਨ ਹੋ ਜਾਂ ਕਿਸੇ ਹੋਰ ਸ਼ਹਿਰ ਹੋ ਜਾਂ ਕਿਸੇ ਹੋਰ ਸਬਰਬ ਹੋ, ਇਹ ਵੀ ਤੁਸੀਂ ਜ਼ਰੂਰ ਜ਼ਰੂਰ ਦੱਸਿਓ। ਇੱਧਰ ਸਿਮਰਨ ਜੀ ਕਹਿ ਰਹੇ ਨੇ IPL ਦੇ ਜੋ ਕੱਲ੍ਹ ਮੈਚਸ ਹੋਏ ਨੇ ਦੋਨੋਂ, ਕਹਿ ਰਹੇ ਨੇ ਮੈਨੂੰ ਲੱਗਦਾ ਕਿ ਹੁਣ ਤੱਕ ਦੇ ਬੈਸਟ ਮੈਚਸ ਹੋਏ ਨੇ। ਬਿਲਕੁਲ ਜੀ, ਮੈਂ ਇੱਕ ਮੈਂ ਮੁਕਾਬਲਾ ਸੀ ਉਹ ਤਾਂ ਦੇਖ ਕੇ ਸੁੱਤਾ ਸੀ ਜੋ ਪਹਿਲਾ ਮੁਕਾਬਲਾ ਹੋਇਆ LSG ਅਤੇ CSK ਦਾ, ਲੇਕਿਨ ਦੂਸਰਾ ਮੁਕਾਬਲਾ ਨਹੀਂ ਦੇਖ ਪਾਏ। ਲੇਕਿਨ ਸਵੇਰੇ ਉੱਠ ਕੇ ਜਦੋਂ ਹਾਈਲਾਈਟਸ ਦੇਖੀਆਂ ਤਾਂ ਕਿਆ ਕਮਾਲ ਸੀ। ਔਰ ਇਹ ਕਹਿ ਰਹੇ ਨੇ ਵੀਕਐਂਡ 'ਤੇ ਅਸੀਂ ਆਪਣਾ 44ਵਾਂ ਬਰਥਡੇ ਮਨਾਇਆ ਫੈਮਲੀ ਦੇ ਨਾਲ। ਅਰੇ ਵਾਹ, ਕਿਆ ਬਾਤ ਹੈ ਜੀ, ਬਹੁਤ ਬਹੁਤ ਮੁਬਾਰਕਾਂ। ਔਰ ਇੱਦਾਂ ਹੀ ਖੁਸ਼ ਰਹੋ ਔਰ ਸਾਨੂੰ ਮੈਸੇਜ ਜ਼ਰੂਰ ਕਰਦੇ ਰਹੋ। ਔਰ ਆਓ ਤੁਹਾਨੂੰ ਹੁਣ ਸੁਣਾਉਂਦੇ ਹਾਂ ਜੀ ਸਾਡੇ ਸ਼ੋਅ ਦਾ ਪਹਿਲਾ ਗਾਣਾ।

0: We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's a Desi dance party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS Audio app, website or SBS On Demand.
1: ਸਵਾਦ ਲਈ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ।
2: Want to enjoy the sights of South Asia whilst you listen to the sounds of SBS South Asian? We've got you. Watch SBS South Asian on SBS On Demand. It's your favorite radio channel in your language with great music from all over South Asia. But now, it's accompanied by stunning drone shots. Think mountain peaks, city streets, beaches and bazaars. It's radio with a view. SBS South Asian, stream it on SBS On Demand.
1: SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ। ਅਵਾਰਡ ਜੇਤੂ ਡਰਾਮੇ, ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ, ਲੈ ਕੇ ਆਉਂਦਾ ਹੈ SBS ਵਰਲਡ ਆਫ ਡਿਫਰੈਂਸ ਚੈਨਲ 30 ਅਤੇ ਚੈਨਲ 31 ਉੱਤੇ। SBS ਆਡੀਓ ਐਪ ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ। ਐਪ ਸਟੋਰ ਜਾਂ ਗੂਗਲ ਪਲੇ ਤੋਂ SBS ਆਡੀਓ ਐਪ ਨੂੰ ਮੁਫਤ ਡਾਊਨਲੋਡ ਕਰੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ। ਅਵਾਰਡ ਜੇਤੂ ਡਰਾਮੇ, ਅੰਤਰਰਾਸ਼ਟਰੀ ਖੇਡਾਂ ਅਤੇ ਦਸਤਾਵੇਜ਼ੀਆਂ ਦੀ ਦੁਨੀਆ ਜੋ ਕਿ ਪ੍ਰੇਰਣਾ ਪ੍ਰਦਾਨ ਕਰਦੀਆਂ ਹਨ, ਲੈ ਕੇ ਆਉਂਦਾ ਹੈ SBS ਵਰਲਡ ਆਫ ਡਿਫਰੈਂਸ ਚੈਨਲ 30 ਅਤੇ ਚੈਨਲ 31 ਉੱਤੇ।
3: ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਇਸ ਬ੍ਰੇਕ ਤੋਂ ਬਾਅਦ ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਇੱਧਰ ਗਗਨ ਜੀ ਦਾ ਸਾਨੂੰ ਸੁਨੇਹਾ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਅ ਜੀ, ਕੀ ਹਾਲ ਚਾਲ ਨੇ? ਥੋੜ੍ਹਾ ਜਿਹਾ ਲੇਟ ਹੋ ਗਿਆ ਕਹਿੰਦੇ ਨੇ ਟਿਊਨ ਇਨ ਕਰਨ ਲੱਗੇ, ਲੇਕਿਨ ਕੋਈ ਚੱਕਰ ਨਹੀਂ। ਔਰ ਕਹਿ ਰਹੇ ਨੇ ਮੈਂ ਬੈਂਗਲੌਰ ਦੀ ਟੀਮ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਨੰਬਰ 1 ਤੇ ਉਹ ਪਹੁੰਚ ਗਏ ਨੇ ਪੁਆਇੰਟਸ ਟੇਬਲ 'ਤੇ, ਅਤੇ ਬੈਸਟ ਆਫ ਲੱਕ ਪੰਜਾਬ ਦੀ ਟੀਮ ਨੂੰ ਅੱਜ ਰਾਤ ਵਾਸਤੇ। ਅੱਜ ਮਸਟ ਵਿਨ ਗੇਮ ਹੈ ਉਹਨਾਂ ਦੇ ਲਈ। ਬਿਲਕੁਲ ਜੀ ਬਿਲਕੁਲ। ਇੱਧਰ ਪਰਮਜੀਤ ਜੋਸਨ ਜੀ ਕਹਿ ਰਹੇ ਨੇ ਮੈਂ ਆਫਿਸਰ ਮੈਲਬਨ ਤੋਂ ਸੁਣ ਰਿਹਾ ਸ਼ੋ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਆਓ ਅੱਗੇ ਵੱਧਦੇ ਹਾਂ। ਔਰ ਮਿਡਲ ਈਸਟ ਦੇ ਵਿੱਚ ਚੱਲ ਰਹੇ ਸੰਘਰਸ਼ ਨੇ ਆਸਟ੍ਰੇਲੀਆ ਦੀ ਖੇਤੀਬਾੜੀ ਨੂੰ ਸਿੱਧਾ ਪ੍ਰਭਾਵਿਤ ਕੀਤਾ ਹੈ। ਵਧੀਆਂ ਤੇਲ ਦੀਆਂ ਕੀਮਤਾਂ ਕਾਰਨ ਸਬਜ਼ੀਆਂ ਫਲਾਂ ਦੀਆਂ ਢੋਆ ਢੁਆਈ ਮਹਿੰਗੀ ਹੋਣ ਦੇ ਨਾਲ ਨਾਲ ਮਹਿੰਗੀਆਂ ਖਾਦਾਂ ਨੇ ਵੀ ਕਿਸਾਨਾਂ ਦੀ ਕਮਾਈ ਅਤੇ ਖਰਚਿਆਂ ਉੱਤੇ ਅਸਰ ਪਾਇਆ ਹੈ। ਅਜਿਹੇ ਵਿੱਚ ਕਿਸਾਨ ਕੀ ਕੁਝ ਹਾਲਾਤ ਜੋ ਹੈ ਬਿਆਨ ਕਰ ਰਹੇ ਨੇ, ਆਓ ਸੁਣਦੇ ਹਾਂ ਇਸ ਰਿਪੋਰਟ ਦੇ ਰਾਹੀਂ।
4: ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਤੋਂ ਮੈਂ ਹਾਂ ਪਤਰਸ ਮਸੀ। ਹਜ਼ਾਰਾਂ ਮੀਲ ਦੂਰ ਮਿਡਲ ਈਸਟ ਵਿੱਚ ਬਣੇ ਹਾਲਾਤ ਦਾ ਸਿੱਧਾ ਅਸਰ ਆਸਟ੍ਰੇਲੀਆ ਦੇ ਖੇਤੀਬਾੜੀ ਖੇਤਰ ਉੱਤੇ ਵੀ ਨਜ਼ਰ ਆ ਰਿਹਾ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਲੈ ਕੇ ਖਾਦਾਂ ਦੀਆਂ ਕੀਮਤਾਂ ਵਿੱਚ ਆਏ ਉਛਾਲ ਨੇ ਕਿਸਾਨਾਂ ਨੂੰ ਪ੍ਰਭਾਵਿਤ ਕੀਤਾ ਹੈ। ਸਾਰੀ ਸਥਿਤੀ ਜਾਣਨ ਦੇ ਲਈ ਅਸੀਂ ਕੁਝ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਕੀ ਕੁਝ ਆਖਿਆ ਹੈ ਆਓ ਸੁਣਦੇ ਹਾਂ। ਵਿਕਟੋਰੀਆ ਦੇ ਸ਼ੈਪਟਨ ਤੋਂ ਸਨੀ ਉੱਪਲ ਸਾਹਿਬ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ, ਜਿਹੜੇ ਕਿ ਪੀਅਰ ਔਰ ਐਪਲ ਦੀ ਪ੍ਰੋਡਕਸ਼ਨ ਕਰਦੇ ਨੇ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿੰਨਾ ਕੁ ਅਸਰ ਪਿਆ ਕੰਮ ਕਰਨ ਦੇ ਉੱਪਰ। ਸਨੀ ਜੀ, ਸਭ ਤੋਂ ਪਹਿਲਾਂ SBS ਪੰਜਾਬੀ ਤੇ ਸਵਾਗਤ ਹੈ ਜੀ ਤੁਹਾਡਾ।
5: ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਪੰਜਾਬੀ ਲਿਸਨਰ ਨੂੰ ਵੀ।
4: ਥੈਂਕ ਯੂ ਭਾਜੀ, ਤੁਸੀਂ ਸਮਾਂ ਕੱਢਿਆ ਸਾਡੇ ਵਾਸਤੇ। ਇਹ ਦੱਸਿਓ ਕਿ ਹੁਣ ਜਿਹੜੇ ਹਾਲਾਤ ਨੇ, ਜਿਵੇਂ ਫਿਊਲ ਪ੍ਰਾਈਸਿਸ ਉੱਪਰ ਨੂੰ ਜਾ ਰਹੇ ਨੇ, ਤੇਲ ਦੇ ਰੇਟ ਵੱਧ ਗਏ ਨੇ, ਜਾਂ ਫਰਟੀਲਾਈਜ਼ਰ ਦਾ ਵੀ ਇਸ਼ੂ ਹੈਗਾ ਆ, ਕੀ ਹਾਲਾਤ ਕੀ ਹੈਗੇ ਨੇ ਇਸ ਵੇਲੇ ਖੇਤੀਬਾੜੀ ਸੈਕਟਰ ਦੇ ਜੀ?
5: ਜਿਹੜੀ ਹਾਂਜੀ, ਜਿਹੜੇ ਹੁਣ ਸਾਡੇ ਫਿਊਲ ਕੋਸਟ ਵਧਣ ਦੇ ਨਾਲ ਜਿਹੜੇ ਸਾਡੇ ਹੁਣ ਕੋਸਟ ਆ ਜੀ ਕਾਫੀ ਹਾਈ ਹੋਏ ਹੋਏ ਆ। ਫਰਟੀਲਾਈਜ਼ਰ ਵੀ ਕੋਸਟ ਕਾਫੀ ਵੱਧ ਰਹੀ ਹੈ, ਟਰਾਂਸਪੋਰਟ ਦੀ ਕੋਸਟ ਬਹੁਤ ਵੱਧ ਰਹੀ ਆ ਤੇ ਹਾਂਜੀ ਉਹਦੇ ਨਾਲ ਚੈਲੰਜਸ ਤਾਂ ਹੈਗੇ ਆ, ਪਰ ਹੋਪਫੁਲੀ ਟਰਾਈ ਕਰ ਰਹੇ ਹਾਂ ਵਰਕ ਥਰੂ ਕਰਨ ਦੀ ਉਹਦੇ ਨਾਲ, ਪਰ ਪ੍ਰੋਬਲਮਾਂ ਤਾਂ ਆ ਰਹੀਆਂ ਜੀ ਉਹਦੇ, ਜੋ ਵੀ ਕੋਸਟ ਫਿਊਲ ਦਾ ਵੱਧ ਰਿਹਾ ਆ।
4: ਜਿਹੜੀ ਤੁਸੀਂ ਪੀਅਰ ਤੇ ਐਪਲ ਦੀ ਖੇਤੀ ਕਰਦੇ ਹੋ, ਤਾਂ ਇਹ ਫਿਰ ਸ਼ੈਪਟਨ ਤੋਂ ਕਿੱਧਰ ਕਿੱਧਰ ਨੂੰ ਤੁਹਾਡੀ ਸਪਲਾਈ ਜਾਂਦੀ ਹੈ? ਆਸਟ੍ਰੇਲੀਆ ਦੇ ਕਿਹੜੇ ਕਿਹੜੇ ਕੋਨਿਆਂ 'ਚ ਜਾਂਦੀ ਹੈ ਸਪਲਾਈ?
5: ਇੱਥੋਂ ਸ਼ੈਪਟਨ ਤੋਂ ਮੈਲਬਨ ਨੂੰ, ਸਿਡਨੀ ਨੂੰ, ਐਡਲੇਡ ਤੇ ਬ੍ਰਿਸਬਨ ਨੂੰ।
4: ਤੇ ਫਿਰ ਕਿੰਨਾ ਕੁ ਫਰਕ ਪਿਆ ਜੀ ਤੇਲ ਦੀਆਂ ਕੀਮਤਾਂ ਜਦੋਂ ਵਧੀਆਂ ਨੇ, ਟਰਾਂਸਪੋਰਟੇਸ਼ਨ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮਹਿੰਗੀ ਹੋ ਗਈ ਹੈ?
5: ਜਿੱਦਾਂ ਹੁਣ ਲਾ ਲਓ ਜੀ ਆਪਣਾ ਬ੍ਰਿਸਬਨ ਨੂੰ, ਅੱਗੇ ਸਾਨੂੰ ਪਰ ਕਾਟਨ ਦਾ ਕੋਸਟ ਪੈਂਦਾ ਹੁੰਦਾ 450, ਹੁਣ ਅਰਾਊਂਡ ਅਬਾਊਟ $7 ਦੇ ਲਾਗੇ ਚੱਲ ਗਿਆ ਜੀ ਸਿਰਫ ਜਿਹੜੀ ਕੋਸਟ ਆ ਸਾਡੀ ਟਰਾਂਸਪੋਰਟ ਦੀ, ਤੇ ਇੰਨੀ ਕੋਸਟ ਨੂੰ ਡਿਫਰੈਂਸ ਹੋ ਗਿਆ ਜੀ ਉਹ ਸਿਰਫ ਫਿਊਲ ਬਦਲਣ ਦੇ ਕਰਕੇ।
4: ਇਹਦਾ ਫਿਰ ਕਿੰਨੇ ਕੁ ਦਿਨਾਂ ਤੋਂ ਇਸ ਤਰੀਕੇ ਨਾਲ ਮਾਹੌਲ ਬਣਿਆ ਹੋਇਆ ਜਿਹੜਾ ਕਿ ਟਰਾਂਸਪੋਰਟੇਸ਼ਨ ਮਹਿੰਗੀ ਹੋਈ ਹੈ, ਕਿੰਨੇ ਕੁ ਮਹੀਨੇ ਹੋ ਗਏ ਨੇ ਤੇ ਕੀ ਕੁਝ ਇਹਦਾ ਕੀ ਤੁਹਾਨੂੰ ਹੁਣ ਅੱਗੇ ਹੱਲ ਨਜ਼ਰ ਆ ਰਿਹਾ?
5: ਇਹਨੂੰ ਜੀ 3-4 ਹਫ਼ਤੇ ਹੋ ਗਏ ਜੀ ਹੁਣ। ਹਾਲਤ ਇਹਦਾ ਜੀ ਹੁਣ ਇਹੀ ਆ ਵੀ ਗਵਰਨਮੈਂਟ ਕੋਈ ਹੈਲਪ ਹੋਵੇ ਤੇ ਕੋਈ ਰੀਬੇਟ ਆਵੇ ਤੇ ਉਹਦੇ ਨਾਲ ਹੀ ਕੁਛ ਹੈਲਪ ਹੋ ਸਕਦੀ ਹੈ, ਉੱਦਾਂ ਤਾਂ ਕੋਈ ਹੱਲ ਨਹੀਂ ਹੈਗਾ ਜੀ ਹਲੇ ਤਾਂ, ਜੋ ਚੱਲ ਰਿਹਾ ਨੋਰਮਲੀ ਚੱਲ ਰਿਹਾ ਤੇ ਕੰਜ਼ਿਊਮਰ ਵੀ ਹੋਰ ਹਾਈ ਪ੍ਰਾਈਸ ਪੇ ਕਰਨ ਨੂੰ ਵੀ ਤਿਆਰ ਨਹੀਂ ਹੈਗੇ ਤੇ ਰੀਟੇਲ ਵੀ ਹਾਈ ਪ੍ਰਾਈਸ ਪੇ ਨਹੀਂ ਕਰ ਰਿਹਾ, ਤਾਂ ਹਾਲਤ ਇੱਦਾਂ ਹੀ ਆ ਵੀ ਜਿੰਨੇ ਫਾਰਮਰ ਆ ਉਹਨਾਂ ਨੂੰ ਆਪ ਹੀ ਹੁਣ ਕੋਸਟ ਪੈ ਰਹੀ ਆ ਜੀ, ਤੇ ਕਰੋਪਾਂ ਦੀ ਉਹੀ ਜਿਹੜੀ ਇਨਕਮ ਆ ਇਨਕਮ ਦੇ ਵਿੱਚ ਪੇ ਹੋ ਰਿਹਾ ਜੀ ਸਾਰਾ ਕੁਛ, ਪ੍ਰੋਫਿਟ ਦੇ ਵਿੱਚ ਇਹ ਹੁਣ ਕੋਸਟ ਨਿਕਲਣੇ ਆ।
4: ਤੇ ਇਹ ਜਿਹੜਾ ਤੁਹਾਡੀਆਂ ਜਿਹੜੀਆਂ ਪ੍ਰੋਡਕਟ ਹੈਗੇ ਆ, ਚਾਹੇ ਉਹ ਪੀਅਰ ਆ ਚਾਹੇ ਐਪਲ ਹੈ, ਇਹਦੀ ਫਿਰ ਤੁਹਾਨੂੰ ਰੋਜ਼ਾਨਾ ਇਹਦੀ ਲੋਡਿੰਗ ਕਰਕੇ ਅੱਗੇ ਸਮਾਨ ਭੇਜਣਾ ਪੈਂਦਾ ਜਾਂ ਇਹਦੀ ਸਟੋਰੇਜ ਦਾ ਵੀ ਕੁਛ ਫਿਰ ਖਰਚਾ ਪੈਂਦਾ ਹੋਏਗਾ ਫਿਰ?
5: ਨਹੀਂ ਹਾਂਜੀ, ਐਵਰੀ ਡੇ ਸਾਡੀ ਐਵਰੀ ਡੇ ਹੀ ਸਟੋਕ ਜਾਂਦਾ ਮਾਰਕੀਟ ਦੇ ਵਿੱਚ, ਉਹ ਹਾਂਜੀ ਉਹ ਨਹੀਂ ਤੁਸੀਂ ਸਟੋਰ ਕਰ ਸਕਦੇ ਆ, ਬਟ ਜਿਹੜਾ ਸਟੋਕ ਪੈਕ ਹੋਣਾ ਜੀ ਉਹ ਜਾਣਾ ਹੀ ਜਾਣਾ ਆ, ਉਹਦੀ ਕੋਈ ਕੰਪਰੋਮਾਈਜ਼ ਨਹੀਂ ਤੁਸੀਂ ਕਰ ਸਕਦੇ।
4: ਇੱਕ ਤਾਂ ਚਲੋ ਟਰਾਂਸਪੋਰਟ ਦਾ ਹੋ ਗਿਆ ਇਸ਼ੂ, ਟਰਾਂਸਪੋਰਟ ਮਹਿੰਗੀ ਹੋ ਗਈ ਹੈ, ਫਰਟੀਲਾਈਜ਼ਰ ਦਾ ਜਾਂ ਹੋਰ ਕਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਇਸ ਹਾਲਾਤ ਦੇ ਚੱਲਦੇ ਹੋਏ, ਉਹ ਵੀ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਓ।
5: ਫਰਟੀਲਾਈਜ਼ਰ ਦੀ ਕੋਸਟ ਬਹੁਤ ਹਾਈ ਹੋ ਗਈ ਆ। ਦੂਸਰਾ ਆਪਣਾ ਜਿਹੜੀ ਹੁਣ ਲੋਕ ਹੁਣ ਡਿਸਾਈਡ ਕਰ ਰਹੇ ਵੀ ਅਸੀਂ ਹੁਣ ਫਰਟੀਲਾਈਜ਼ਰ ਕਿਹੜੀ ਯੂਜ਼ ਕਰੀਏ ਜਾਂ ਘੱਟ ਯੂਜ਼ ਕਰੀਏ, ਹੁਣ ਉਹਦੀ ਪਲੈਨਿੰਗ ਚੱਲ ਰਹੀ ਆ ਇਹਨਾਂ ਚੀਜ਼ਾਂ ਦੀ। ਸਾਨੂੰ ਮੇਨ ਚੀਜ਼ਾਂ ਜੀ ਜਿਹੜੀ ਟਰਾਂਸਪੋਰਟ ਦੇ ਰਿਲੇਟਡ ਆ, ਕੋਈ ਵੀ ਚੀਜ਼ ਜਿਹੜੀ ਟਰਾਂਸਪੋਰਟ ਯੂਜ਼ ਹੋ ਰਹੀ ਆ, ਮੋਸਟਲੀ ਕਈ ਚੀਜ਼ਾਂ ਹੋ ਰਹੀਆਂ ਹੁਣ, ਫਰਟੀਲਾਈਜ਼ਰ ਵੀ ਹੋ ਗਈ ਓਵਰਸੀਜ਼ ਤੋਂ ਆਉਣੀ ਆ, ਉਹ ਸਾਰੀਆਂ ਚੀਜ਼ਾਂ ਤੇ ਸਾਨੂੰ ਫਾਰਮ ਨੂੰ ਇੰਪੈਕਟ ਪੈ ਰਿਹਾ ਜੀ ਉਹਦਾ।
4: ਉਹਦੀ ਜਿੰਨੀ ਲੋੜੀਂਦੀ ਤੁਹਾਨੂੰ ਸਪਲਾਈ ਚਾਹੀਦੀ ਹੈ ਜਾਂ ਜਿੰਨੀ ਕੁਆਂਟਿਟੀ ਚਾਹੀਦੀ ਆ ਉਹ ਨਹੀਂ ਮਿਲ ਰਹੀ ਜਾਂ ਮਹਿੰਗੀ ਮਿਲ ਰਹੀ ਹੈ?
5: ਮਹਿੰਗੀ ਮਿਲ ਰਹੀ ਹੈ ਜੀ ਬਹੁਤ।
4: ਉਹਦਾ ਕਿੰਨਾ ਕੁ ਫਰਕ ਪੈ ਗਿਆ ਰੇਟ ਦਾ ਜੀ?
5: ਉਹਦਾ ਵੀ 40-50% ਅਪ ਹੋ ਗਿਆ ਜੀ।
4: ਕੀ ਹੁਣ ਜਿਹੜੇ ਫਾਰਮਰ ਹੈਗੇ ਆ ਉਹ ਫਿਰ ਘੱਟ ਇਨਪੁਟ ਵਰਤਣ ਵਾਸਤੇ ਸੋਚ ਰਹੇ ਆ ਜਾਂ ਫਿਰ ਕੁਛ ਹੋਰ ਅਲਟਰਨੇਟਿਵ ਦਾ?
5: ਬਸ ਪਲਾਨ ਚ ਇਹੀ ਚੱਲ ਰਿਹਾ ਜੀ ਵੀ ਉਹਨੂੰ ਚੀਜ਼ ਨੂੰ ਕਿਹੜੇ ਤਰੀਕੇ ਨਾਲ ਯੂਜ਼ ਕੀਤਾ ਜਾਵੇ ਵੀ ਜਿਹਦੇ ਵਿੱਚ ਪ੍ਰੋਫਿਟ ਵੀ ਕੰਟੀਨਿਊ ਰਹੇ, ਵੀ ਉਹਦਾ ਲੋਸਟ ਵੀ ਨਾ ਤੁਹਾਨੂੰ ਹੋਵੇ ਫਰੂਟ ਦੇ ਵਿੱਚੋਂ
4: ਜੀ ਜੀ ਜੀ,
5: ਤੇ ਪਲੱਸ ਤੁਹਾਡੀ ਕ੍ਰੋਪ ਦੀ ਵੀ ਤੁਹਾਨੂੰ ਮਤਲਬ ਕੰਪਰੋਮਾਈਜ਼ ਨਾ ਉਸ ਚੀਜ਼ ਨਾਲ ਕਰਨੀ ਪਵੇ। ਤੇ ਹੁਣ ਬਸ ਇਹੀ ਪਲੈਨਿੰਗ ਚੱਲ ਰਹੀ ਹੈ ਵੀ ਕਿਹੜੇ ਹਿਸਾਬ ਨਾਲ ਇਹਨੂੰ ਦੇਖਿਆ ਜਾਵੇ, ਤੇ ਹੋਪਫੁਲੀ ਟ੍ਰਾਈ ਤੇ ਇਹੀ ਆ ਵੀ ਜੇ ਫਿਊਲ ਦਾ ਪ੍ਰਾਈਸ ਘੱਟ ਜਾਵੇ ਤਾਂ ਜ਼ਿਆਦਾ ਬੈਟਰ ਆ ਸਾਰਿਆਂ ਨੂੰ
4: ਜੀ,
5: ਨਹੀਂ ਤਾਂ ਬਹੁਤ ਵੱਡੀ ਪ੍ਰੋਬਲਮ ਆ ਸਕਦੀ ਹੈ ਜੀ ਗਰੋਇੰਗ ਦੇ ਵਿੱਚੋਂ।
4: ਜੀ ਜੀ ਜੀ, ਉਪਲ ਸਾਹਿਬ ਫਿਰ ਆਪਾਂ ਇਹ ਕਹਿ ਸਕਦੇ ਹਾਂ ਜੋ ਤੁਸੀਂ ਹਾਲਾਤ ਦੱਸ ਰਹੇ ਹੋ ਕਿ ਜੇਕਰ ਨਹੀਂ ਸਿਚੁਏਸ਼ਨ ਕਾਬੂ ਦੇ ਵਿੱਚ ਆਉਂਦੀ ਤਾਂ ਫਿਰ ਇਨਫਲੇਸ਼ਨ ਜਿਹੜੀ ਆ ਉਹ ਹੋਰ ਵੱਧ ਸਕਦੀ ਹੈ, ਗਾਹਕਾਂ ਤੇ ਜੇਬ ਤੇ ਅਸਰ ਪੈ ਸਕਦਾ ਸਿੱਧਾ?
5: 100% ਵੱਧ ਸਕਦੀ ਹੈ ਜੀ ਕਾਫੀ, ਕਿਉਂਕਿ ਆਲਰੇਡੀ ਫਾਰਮਿੰਗ ਅਸੀਂ ਡਰਾਊਟ ਵੱਲ ਨੂੰ ਵੀ ਜਾ ਰਹੇ ਹਾਂ, ਪਲੱਸ ਸਾਨੂੰ ਇਹਨਾਂ ਚੀਜ਼ਾਂ ਤੋਂ ਵੀ ਹਰਟ ਹੋ ਰਹੀ ਆ, ਤੇ

0: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
1: ਜਿਹਦੇ ਨਾਲ ਫਾਰਮਰ ਨੂੰ ਹੈਲਪ ਹੋਵੇ, ਜਿਹਦੇ ਨਾਲ ਉਹਨਾਂ ਦਾ ਬਿਜ਼ਨਸ ਕੰਟੀਨਿਊ ਰਹੇ।
2: ਤੁਹਾਡਾ ਧੰਨਵਾਦ ਉਪਲ ਸਾਹਿਬ, ਤੁਸੀਂ ਸਮਾਂ ਕੱਢਿਆ ਔਰ ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ।
1: ਨੋ ਵਰੀ ਜੀ, ਥੈਂਕ ਯੂ।
2: ਸ਼ੈਪਟਨ ਤੋਂ ਸਾਡੇ ਨਾਲ ਰਾਜਵੀਰ ਸਿੰਘ ਔਲਖ ਜੁੜ ਗਏ ਨੇ, ਜਿਹੜੇ ਕਿ ਯੰਗ ਫਾਰਮਰ ਨੇ। ਰਾਜਵੀਰ ਜੀ, ਸਭ ਤੋਂ ਪਹਿਲਾਂ SBS ਪੰਜਾਬੀ ਤੇ ਸਵਾਗਤ ਤੁਹਾਡਾ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
2: ਰਾਜਵੀਰ ਜੀ, ਕਿਵੇਂ ਖੇਤੀਬਾੜੀ ਸੈਕਟਰ ਪ੍ਰਭਾਵਿਤ ਹੋਇਆ ਜੋ ਮਿਡਲ ਈਸਟ ਦਾ ਜੋ ਸੰਕਟ ਬਣਿਆ, ਕੀ ਕੁਝ ਹਾਲਾਤ ਨੇ ਇਸ ਵਕਤ ਐਗਰੀਕਲਚਰ ਸੈਕਟਰ ਦੇ?
3: ਹਾਂਜੀ, ਹੁਣ ਆਪਣੇ ਓਬਵੀਅਸਲੀ ਆ ਜਿਹੜਾ ਮਿਡਲ ਈਸਟ 'ਚ ਚੱਲ ਰਿਹਾ ਸੀਗਾ ਆਪਣਾ ਵੋਰ, ਤੇ ਉਹਦੇ ਕਰਕੇ ਹੁਣ ਆਪਣਾ ਫਰਟੀਲਾਈਜ਼ਰ ਸਪੈਸ਼ਲੀ ਨਾਈਟ੍ਰੋਜਨ, ਨਾਲੇ ਆਪਣੇ ਨਾਈਟ੍ਰੋਜਨ ਸਪੈਸਿਫਿਕ ਜਿਹੜਾ ਯੂਰੀਆ ਹੁੰਦਾ ਉਹ ਡਬਲ ਹੋ ਗਿਆ ਮੋਸਟਲੀ, ਤੇ ਆਪਣੇ ਡੀਜ਼ਲ ਪ੍ਰਾਈਸਸ, ਉਹਦੇ ਕਰਕੇ ਹੁਣ ਜਿਹੜੇ ਆਪਣੇ ਪ੍ਰੋਡਕਸ਼ਨ ਕੋਸਟ ਰਾਈਜ਼ ਹੋ ਗਿਆ, ਤੇ ਹੁਣ ਡਾਇਰੈਕਟ ਹਿੱਟ ਆਪਣੇ ਜਿਹੜੇ ਮਾਰਜਿਨਸ ਆ ਉਹਨਾਂ ਨੂੰ ਅਫੈਕਟ ਕਰੂਗਾ ਜੀ। ਹਾਂਜੀ,
2: ਜਿੱਦਾਂ ਤੁਸੀਂ ਫਰਟੀਲਾਈਜ਼ਰ ਦੀ ਗੱਲ ਕੀਤੀ ਹੈ, ਪਹਿਲਾਂ ਕੀ ਪ੍ਰਾਈਸ ਸੀਗਾ ਤੇ ਹੁਣ ਕਿੰਨੇ ਦਾ ਜਿਹੜਾ ਮਿਲ ਰਿਹਾ ਫਰਟੀਲਾਈਜ਼ਰ?
3: ਹਾਂਜੀ, ਡਿਪੈਂਡ ਕਰਦਾ ਕਿਹੜਾ ਪ੍ਰੋਡਕਟ ਹੁਣ ਭਾਈ, ਕਿਉਂਕਿ ਹੁਣ ਵੇਰੀਅਸ ਪ੍ਰੋਡਕਟਸ ਆ ਫਾਰਮਰਸ ਯੂਜ਼ ਕਰਦੇ ਆ ਸਪੈਸਿਫਿਕਲੀ ਡਿਪੈਂਡਿੰਗ ਕੀ ਟਾਰਗੇਟ ਕਰਨਾ, ਬਟ ਮੋਸਟ ਇੰਸਟੈਂਸਸ ਆਪਣੇ ਜਿਹੜੇ ਉਹਨਾਂ ਦਾ ਆਪਣੇ ਜਿਹੜੇ ਸਪਲਾਇਰ ਆ ਉਹਨਾਂ ਨੇ ਪ੍ਰਾਈਸ ਅਪ ਕਰਨੇ ਪਏ ਆ ਓਬਵੀਅਸਲੀ, ਜਿਹੜਾ ਆਪਣਾ ਵੋਰ ਕਰਕੇ ਹੁਣ ਉਹਨਾਂ ਨੂੰ ਵੀ ਜਿਹੜੀ ਕੋਸਟ ਅਪ ਹੋ ਗਈ ਆ, ਸੋ ਓਬਵੀਅਸਲੀ ਯੂਰੀਆ ਤਾਂ ਡਬਲ ਹੋ ਗਈ ਹੈ। ਜਿਹੜਾ ਯੂਰੀਆ ਪ੍ਰੋਡਕਟ ਆ ਉਹ ਆਪਣੇ ਪੋਸਟ ਹਾਊਸ ਯੂਜ਼ ਕਰਦੇ ਆ, ਉਹ ਤਾਂ ਮੋਸਟ ਕੇਸਿਸ ਡਬਲ ਹੀ ਆਪਣੇ ਜਿਹੜੇ ਇੱਥੇ ਲੋਕਲ ਸਪਲਾਇਰ, ਤੇ ਓਬਵੀਅਸਲੀ ਜਿੱਦਾਂ ਹੁਣ ਆਪਾਂ ਡੀਜ਼ਲ ਤਾਂ ਆਪਣੇ ਸਾਰਿਆਂ ਨੂੰ ਪਤਾ ਹੀ ਹੈ ਜੀ, ਡੀਜ਼ਲ ਅਪ ਆ, ਸੋ ਉਹਦੇ ਕਰਕੇ ਹੁਣ ਜਿੱਦਾਂ ਆਪਣੇ ਮਸ਼ੀਨਰੀ ਆ ਐਗਜੈਕਟਰਾ ਉਹ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ।
2: ਸੋ ਕੁੱਲ ਮਿਲਾ ਕੇ ਇਹ ਜਿਹੜੀ ਵਾਰ ਹੈ ਉਹਦਾ ਸਿੱਧਾ ਸਿੱਧਾ ਅਸਰ ਜਿਹੜਾ ਹੈ ਉਹ ਆਪਣੀ ਖੇਤੀਬਾੜੀ ਸੈਕਟਰ ਦੇ ਉੱਤੇ ਇਹਦਾ ਦੇਖਣ ਨੂੰ ਮਿਲ ਰਿਹਾ। ਹਾਂਜੀ, ਅਸੀਂ ਕਹਿ ਸਕਦੇ ਹਾਂ।
3: ਹਾਂਜੀ ਬਿਲਕੁਲ, ਕਿਉਂਕਿ ਹੁਣ ਜਿੱਦਾਂ ਹਾਇਰ ਕੋਸਟ ਹੈ ਆਪਾਂ ਨੂੰ ਟ੍ਰੀ ਫਰਟੀਲਾਈਜ਼ ਕਰਨ ਨੂੰ, ਤੇ ਬਾਅਦ ਚੋਂ ਪਤਾ ਲੱਗਣਾ ਆਪਾਂ ਨੂੰ ਨੈਕਸਟ ਸੀਜ਼ਨ ਲਈ, ਜਦੋਂ ਤੁਹਾਡਾ ਫਰੂਟ ਦਾ ਯੀਲਡ ਆ ਸਾਈਜ਼ ਤੇ ਕੁਆਲਿਟੀ 'ਚ, ਇਹ ਆਪਾਂ ਨੂੰ ਪਤਾ ਲੱਗੂਗਾ ਬਾਅਦ ਚੋਂ ਕੀ ਅਸਰ ਹੋਊਗਾ।
2: ਰਾਜਵੀਰ ਜੀ, ਹੋਰ ਕੋਈ ਗੱਲ ਕੋਈ ਰਹਿ ਗਈ ਹੋਵੇ, ਕੋਈ ਸਾਡੇ ਵੱਲੋਂ ਪੁੱਛਣ ਵਾਲੀ ਜਾਂ ਕੋਈ ਕੁਛ ਹੋਰ ਦੱਸਣਾ ਚਾਹੁੰਦੇ ਹੋਵੋ ਤੁਸੀਂ ਇਸ ਇਸ਼ੂ ਦੇ ਨਾਲ ਰਿਲੇਟਡ?
3: ਨਹੀਂ, ਤਕਰੀਬਨ ਇਹੀ ਆ ਭਾਜੀ ਕਿ ਆਪਣੇ ਓਬਵੀਅਸਲੀ ਰਾਈਜ਼ਿੰਗ ਪ੍ਰੋਡਕਸ਼ਨ ਕੋਸਟ ਆ, ਤੇ ਆਪਣੇ ਡਾਇਰੈਕਟ ਹਿੱਟ ਹੋਣਾ ਹੈ ਮਾਰਜਿਨ ਨੂੰ, ਪਰ ਹੁਣ ਏਦਾਂ ਦਾ ਟਾਈਮ ਆ ਤੇ ਸਾਰੇ ਫਾਰਮਰ ਏਦਾਂ ਕੋਆਪਰੇਟ ਕਰਕੇ
2: ਟ੍ਰਾਂਸਪੋਰਟ
3: ਤਾਂ ਪਾਸ ਆਨ ਕਰ ਲੈਂਦੀ ਕੋਸਟ, ਪਰ ਗਰੋਵਰ ਆ ਉਹ ਨਹੀਂ ਕਰ ਸਕਦਾ, ਸੋ ਓਬਵੀਅਸਲੀ ਸੁਪਰ ਮਾਰਕਿਟਸ ਨੇ ਵੀ ਉਹਨਾਂ ਨੇ ਆਪਣਾ ਮਾਰਜਿਨ ਰੱਖਣਾ ਆ, ਸੋ ਹੋਪਫੁਲੀ ਦੇਖੋ, ਪਰ ਮੋਸਟ ਲਾਈਕਲੀ ਜਿਹੜੇ ਗ੍ਰੀਨ ਗਰੋਸਰ ਉਹ ਤਾਂ ਕਰੂਗੇ, ਹੁਣ ਸੁਪਰ ਮਾਰਕਿਟਸ ਦਾ ਪਤਾ ਨੀ ਹਨਾ, ਕਿਉਂਕਿ ਉਹ ਬਹੁਤ ਹਾਈ ਲੈਵਲ ਆ, ਬਟ ਓਬਵੀਅਸਲੀ ਲੌਂਗ ਰਨ ਚ ਜੇ ਏਦਾਂ ਹੀ ਚੱਲੀ ਗਿਆ ਫੇਰ ਤਾਂ ਹਾਂਜੀ ਇਹ ਜਿਹੜੀ ਆਊਟਪੁੱਟ ਕੋਸਟ ਆ ਇਹ ਤਾਂ ਫਿਰ ਕੰਜ਼ਿਊਮਰ ਨੂੰ ਵੀ ਜਾਊਗੀ।
2: ਇਸੇ ਤਰ੍ਹਾਂ ਕਣਕ ਅਤੇ ਕੈਨੋਲਾ ਦੀ ਖੇਤੀ ਕਰਨ ਵਾਲੇ ਕਿਸਾਨ ਬਲਿਹਾਰ ਸਿੰਘ ਨੇ ਦੱਸਿਆ ਕਿ ਖਾਦਾਂ ਦੀਆਂ ਕੀਮਤਾਂ ਵਧਣ ਕਾਰਨ ਜੇਬ ਉੱਤੇ ਲਗਭਗ $10,000 ਦਾ ਵਾਧੂ ਬੋਝ ਪੈ ਗਿਆ ਹੈ।
4: ਹਾਂਜੀ ਵੀਰ ਜੀ, ਅਸਾਂ ਵੀ ਜਿਹੜੀ ਕਣਕ ਹੈਗੀ ਨਾ
2: ਜੀ,
4: ਉਹਦੇ ਵਾਸਤੇ ਜੋ ਨਾ ਸਾਨੂੰ ਖਾਦਾਂ ਦੀ ਲੋੜ ਹੈ, ਉਹ ਸਾਰੀਆਂ ਮਹਿੰਗੀਆਂ ਹੋਈਆਂ ਇਸ ਵੇਲੇ
2: ਜੀ,
4: ਤੇ ਹਾਂ ਜਿਹੜੀ MAP ਆ NDAP ਆ ਉਹ ਲਗਭਗ $1,100-1,150 ਦੀ ਸੀਗੀ ਪਹਿਲਾਂ, ਹੈ ਨਾ, ਜੰਗ ਤੋਂ ਪਹਿਲਾਂ, ਤੇ ਹੁਣ ਉਹ ਹੋ ਚੁੱਕੀ ਹੈਗੀ ਆ $1,450 ਟਨ ਦੇ ਹਿਸਾਬ ਨਾਲ। ਹਾਂਜੀ,
2: ਪਰ ਟਨ? ਹਾਂਜੀ
4: ਪਰ ਟਨ ਜੀ। ਹਾਂਜੀ,
2: ਤੇ ਇੱਕ ਤੁਸੀਂ ਕਿੰਨੇ ਰਕਬੇ ਦੇ ਵਿੱਚ ਕਣਕ ਦੀ ਬਿਜਾਈ ਕਰਦੇ ਹੋ? ਮੇਰੇ ਕਹਿਣ ਦਾ ਭਾਵ ਕਿ ਕਿੰਨਾ ਕੁ ਫਿਰ ਜੇਬ ਤੇ ਬੋਝ ਪੈ ਗਿਆ ਜੀ ਹੋਰ?
4: ਬੋਝ ਜੀ ਲਗਭਗ $10,000 ਮੇਰਾ ਖਿਆਲ ਪੈ ਗਿਆ ਜ਼ਿਆਦਾ, ਹਾਂ 250 acres ਦੇ ਪਿੱਛੇ।
2: ਠੀਕ ਹੈ ਜੀ, ਤੇ ਫਿਰ ਉਹਦੀ ਉਹਦਾ ਫਿਰ ਅੱਗੇ ਤੁਹਾਨੂੰ ਲੱਗਦਾ ਕਿ ਉਹਦੀ ਭਰਪਾਈ ਹੋ ਪਾਊਗੀ ਜਾਂ ਉਸ ਤਰੀਕੇ ਨਾਲ ਕਣਕ ਦਾ ਪ੍ਰਾਈਸ ਮਿਲ ਪਾਏਗਾ?
4: ਚਾਰ ਸਾਲ ਪਹਿਲਾਂ ਸਾਡੀ ਜਿਹੜੀ ਕਣਕ

0: ਸੀਗੀ ਨਾ, ਉਹ ਸੀਗੀ H2
1: ਜੀ
0: ਹੈ ਨਾ,
1: ਜੀ
0: ਉਹ ਸਾਡੀ ਅਸੀਂ ਗਈ ਸੀਗੀ 300 ਆਪਣੇ 80 ਕੁ ਡਾਲਰ ਦੇ ਹਿਸਾਬ ਨਾਲ ਟਨ, ਤੇ ਉਹਦਾ ਅੱਜ ਰੇਟ ਹੈਗਾ ਆ 4 ਸਾਲ ਬਾਅਦ ਵਿੱਚ 295 ਜੀ
1: ਅੱਛਾ ਘਟਿਆ ਹੀ ਹੈ ਜੀ
0: ਪਰ
1: ਹੈ
0: ਟਨ ਘਟਿਆ। ਹਾਂ ਹਾਂ ਹਾਲਾਂਕਿ ਜੋ ਹਰ ਚੀਜ਼ ਮਹਿੰਗੀ ਹੋਈ ਆ, ਫਿਊਲ ਵੀ, ਖਾਦਾਂ ਵੀ, ਜੋ ਕਹਿੰਦੇ ਨਾ
1: ਜੀ
0: ਕੈਮੀਕਲਸ ਨਾ, ਦਵਾਈਆਂ ਸਪਰੇਆਂ ਵਗੈਰਾ,
1: ਜੀ
0: ਪਰ ਜਿਹੜਾ ਭਾਅ ਹੈਗਾ ਕਣਕ ਦਾ ਉਹ ਮਤਲਬ ਘਟ ਰਿਹਾ ਆ।
1: ਜੀ ਤੇ ਇੱਕ ਤਾਂ ਇਹ ਤਾਂ ਤੁਸੀਂ ਕੀਤੀ ਖਾਦਾਂ ਦੀ ਗੱਲ ਹੈ ਨਾ ਵੀ ਖਾਦਾਂ ਮਹਿੰਗੀਆਂ ਹੋ ਗਈਆਂ, ਤੇ ਤੇਲ ਦੀਆਂ ਕੀਮਤਾਂ ਵੀ ਵਧੀਆਂ ਨੇ, ਉਹਦਾ
0: ਤੇਲ
1: ਕੀ
0: ਵੀ,
1: ਅਸਰ?
0: ਹਾਂ ਉਹ ਵੀ, ਹਾਂ ਤੇਲ ਇੰਨਾ ਜ਼ਿਆਦਾ ਨਹੀਂ ਹੁੰਦਾ, ਜਿੱਦਾਂ ਡਿਪੈਂਡ ਆ, ਪਰ ਜ਼ਿਆਦਾ ਤੌਰ ਤੇ ਜਿਹੜੀ ਹੋਈ ਨਾ ਖਾਦਾਂ ਵਗੈਰਾ ਹੈਗੀਆਂ, ਇਹਨਾਂ ਕਰਕੇ ਜ਼ਿਆਦਾ ਹੋਇਆ।
1: ਜੀ ਤੇ ਤੁਸੀਂ ਭਾਜੀ ਸਬਜ਼ੀਆਂ ਦੀ ਵੀ ਖੇਤੀ ਕਰਦੇ ਹੋ ਜਾਂ ਕਿੱਦਾਂ?
0: ਨਹੀਂ ਸਬਜ਼ੀ ਨਹੀਂ ਕੀਤੀ ਇੱਥੇ।
1: ਤੇ ਇਹ ਇਹ ਭਾਜੀ ਜਿੱਦਾਂ ਖਾਦਾਂ ਮਹਿੰਗੀਆਂ ਹੋ ਗਈਆਂ, ਤੇਲ ਹੈ, ਤੇ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਇਸ ਵਕਤ ਅਫੈਕਟ ਕਰ ਰਹੀਆਂ ਨੇ ਕ੍ਰੋਪ ਨੂੰ, ਫਸਲ ਨੂੰ ਜਾਂ ਖੇਤੀਬਾੜੀ ਨੂੰ?
0: ਹਾਂਜੀ ਵੀਰ, ਜ਼ਿਆਦਾਤਰ ਤਾਂ ਇਹੀ ਹੈ ਬਸ, ਜਿਹੜੀ ਆਪਣੇ ਕੈਮੀਕਲਸ ਹੁੰਦੇ ਆ, ਹਾਂਜੀ, ਤੇ ਖਾਦਾਂ ਆ, ਬਾਕੀ ਤੇਲ ਹੋ ਗਿਆ ਜੀ, ਹੈ ਨਾ,
1: ਜੀ
0: ਠੀਕ ਨਾ। ਤੇ ਜਿਹੜੀ ਕਣਕ ਦਾ ਸੀਡ ਹੈਗਾ ਨਾ, ਉਹ ਤਾਂ ਤਕਰੀਬਨ ਓਨਾ ਹੀ ਹੈ ਜਿੰਨਾ ਪਹਿਲਾਂ ਸੀਗਾ,
1: ਜੀ
0: ਠੀਕ ਨੀ ਹੈਗਾ। ਹਾਂ ਉਹ ਲਗਭਗ $500 ਨੂੰ ਅਸੀਂ ਲਿਆ ਹੈਗਾ, ਤੇ ਟ੍ਰੀਟ ਕੀਤਾ ਹੁੰਦਾ ਆ, ਸੋਲਡਰ ਕੀਤਾ ਹੁੰਦਾ ਉਹਨਾਂ ਨੇ,
1: ਜੀ
0: ਹਾਂਜੀ ਹਾਂਜੀ ਹਾਂ, ਉਹ ਓਨਾ ਹੀ ਆ। ਬਾਕੀ ਹਰ ਚੀਜ਼ ਮਤਲਬ ਮਹਿੰਗੀ,
1: ਖਾਦਾਂ ਦੀ ਅਵੇਲੇਬਿਲਟੀ ਭਾਜੀ ਹੈਗੀ ਹੈ ਜਾਂ ਮਤਲਬ ਸ਼ੋਰਟੇਜ ਚੱਲ ਰਹੀ ਹੈ?
0: ਹੈ ਸ਼ੋਰਟੇਜ ਚੱਲ ਰਹੀ ਆ, ਹੈਗੀ ਆ, ਪਰ ਮਤਲਬ ਮਿਲਦੀ ਖਾਦ, ਇੱਦਾਂ ਦੀ ਗੱਲ ਨਹੀਂ ਆ, ਪਰ ਕਾਫੀ ਹਾਰਡ ਆ।
1: ਕਾਬਲੇ ਗੌਰ ਹੈ ਕਿ ਆਸਟ੍ਰੇਲੀਆ ਸਰਕਾਰ ਦੇ ਵੱਲੋਂ 12 ਮਈ ਨੂੰ ਪੇਸ਼ ਕੀਤੇ ਜਾਣ ਵਾਲੇ ਫੈਡਰਲ ਬਜਟ ਦੇ ਵਿੱਚ ਤੇਲ ਕੀਮਤਾਂ ਉੱਤੇ ਐਕਸਾਈਜ਼ ਤੋਂ ਰਾਹਤ ਵਧਾਏ ਜਾਣ ਦੀ ਉਮੀਦ ਘੱਟ ਹੀ ਨਜ਼ਰ ਆ ਰਹੀ ਹੈ, ਕਿਉਂਕਿ ਸਰਕਾਰ ਪਹਿਲਾਂ ਹੀ ਆਖ ਚੁੱਕੀ ਹੈ ਕਿ ਐਕਸਾਈਜ਼ ਡਿਊਟੀ ਵਿੱਚ ਕੀਤੀ ਗਈ ਕਟੌਤੀ ਅਸਥਾਈ ਹੈ ਅਤੇ ਇਹ ਉਪਾਅ 30 ਜੂਨ ਨੂੰ ਖਤਮ ਹੋਣ ਵਾਲਾ ਹੈ। ਦੂਜੇ ਪਾਸੇ ਜਿੱਥੋਂ ਤੱਕ ਖਾਦਾਂ ਦੀ ਗੱਲ ਹੈ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੇ ਵੱਲੋਂ 17 ਅਪ੍ਰੈਲ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਆਖਿਆ ਗਿਆ ਹੈ ਕਿ ਸਰਕਾਰ ਨੇ ਇੰਡੋਨੇਸ਼ੀਆ ਤੋਂ ਆਸਟ੍ਰੇਲੀਆਈ ਕਿਸਾਨਾਂ ਦੇ ਲਈ 2,50,000 ਟਨ ਵਾਧੂ ਖੇਤੀਬਾੜੀ ਗ੍ਰੇਡ ਯੂਰੀਆ ਦੀ ਸਹੂਲਤ ਲਈ ਉਦਯੋਗ ਅਤੇ ਇੰਡੋਨੇਸ਼ੀਅਨ ਸਰਕਾਰ ਦੇ ਨਾਲ ਮਿਲ ਕੇ ਕੰਮ ਕੀਤਾ ਅਤੇ ਐਲਬਨੀਜ਼ੀ ਸਰਕਾਰ ਦੇ ਵੱਲੋਂ ਮਹੱਤਵਪੂਰਨ ਵਾਧੂ ਖਾਦ ਸਪਲਾਈ ਨੂੰ ਸੁਰੱਖਿਅਤ ਕਰਨ ਦੇ ਲਈ ਆਸਟ੍ਰੇਲੀਆ ਦੇ ਮੁੱਖ ਅੰਤਰਰਾਸ਼ਟਰੀ ਭਾਈਵਾਲਾਂ ਅਤੇ ਘਰੇਲੂ ਉਦਯੋਗ ਨਾਲ ਮਿਲ ਕੇ ਵੀ ਲੋੜੀਂਦੇ ਕਦਮ ਚੁੱਕੇ ਜਾ ਰਹੇ ਨੇ। SBS ਪੰਜਾਬੀ ਤੋਂ ਇਹ ਰਿਪੋਰਟ ਤੁਸੀਂ ਸੁਣ ਰਹੇ ਸੀ ਪਤਰਸ ਮਸੀਹ ਦੀ ਜ਼ੁਬਾਨੀ। ਅਜਿਹੀਆਂ ਹੋਰਨਾਂ ਜਾਣਕਾਰੀਆਂ ਅਤੇ ਖਬਰਾਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
2: ਬਿਲਕੁਲ ਜੀ, ਔਰ ਇਹ ਸਾਰੀਆਂ ਜਾਣਕਾਰੀਆਂ ਜਾਂ ਫਿਰ ਖਬਰਾਂ ਇੰਟਰਵਿਊਜ਼ ਤੁਸੀਂ ਸਾਡੀ ਵੈਬਸਾਈਟ 'ਤੇ sbs.com.au/punjabi 'ਤੇ ਜਾ ਕੇ ਵੀ ਸੁਣ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ। ਆਸ ਕਰਦੇ ਹਾਂ ਕਿ ਇਹ ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ। ਆਓ ਚੱਲਦੇ ਹਾਂ ਹੁਣ ਸਾਡੇ ਅਗਲੇ ਗਾਣੇ ਦੇ ਵੱਲ 'ਤੇ, ਫਿਰ ਇੱਕ ਛੋਟੀ ਜਿਹੀ ਬ੍ਰੇਕ।

0: Hits from Home.
1: Landu listens to waiting room music at the dentist.
2: It's like nitrous oxide for the ears.
1: Boatyou is on a boat covered by Geico, and with Geico's 24/7 claim support from boat insurance specialists, he can spend more time listening to whatever floats his boat.
2: Like reggae?
1: Sure.
2: Or a sea shanty?
1: If that's your thing.
2: Or pirate metal.
1: This boat trip is going to be interesting.
3: Don't you love it? Oh, it's so good!
1: It feels good to be Boatyou. It feels good to Geico.
4: To help you settle into daily life in Australia. Speak everyday Aussie with SBS Learn English.
5: वेलकम बैक जी, स्वागत एक बार फिर तो एक छोटी ब्रेक तो बाद SBS ते लाइव पंजाबी रेडियो प्रोग्राम दे विच मैं हाँ पुनीत टिंगरा तुहाडे नाल। सो अगली रिपोर्ट दे वल चलदे हां। 1879 दे विच भारत तो फिजी लियांदे पहले ठेका मजदूरां दे नाल शुरू हुई गिरमिट की कहानी अज भी इंडो फिजियन भाईचारे की पहचान दर्द अते संघर्ष दे नाल जुड़ी हुई है। इस खास रिपोर्ट विच लेखक सतेंद्रा नंदन अते ऑस्ट्रेलियाई इंडो फ्यूजन नवी पीढ़ी की आवाज़ राही उस इतिहास के असर अते विरासत नू समझण की कोशिश की गई है। आओ चलते हैं इस रिपोर्ट दे वल।
6: तुसी हो SBS पंजाबी दे नाल।
7: दोस्तों SBS ऑस्ट्रेलिया भर दीआं धरतीआं आकाशां अते जल मार्गां नाल जुड़े परंपरागत मालकां अते उन्हां दीआं लगातार संभाल नू सम्मान दिंदा है। SBS Examines Our Pacific एक अजिही सीरीज़ है जो पैसिफिक भाईचारियां दे सफरां नूं मनाउंदी है। ये वो कहानियां अते मुद्दे पेश करती है जो ऑस्ट्रेलिया अते पैसिफिक नूं एक दूजे नाल जोड़दे हन। दोस्तों SBS Examines दे Our Pacific वास्ते सुहेला शरीफ का कहना है कि पहचान का सवाल कई प्रवासी परिवारों नाल जुड़े ऑस्ट्रेलियाई लोगों लई एक वड्डी चुनौती है ਅਤੇ ਇਹ ਚੁਣੌਤੀ ਹੁਣ ਇੰਡੋ ਫੀਜੀਅਨ ਨਵੀਂ ਪੀੜ੍ਹੀ ਦੇ ਸਾਹਮਣੇ ਵੀ ਹੈ ਜੋ ਆਸਟ੍ਰੇਲੀਆ ਵਿੱਚ ਜਨਮੀ ਹੈ ਜਿਨ੍ਹਾਂ ਦੇ ਮਾਪੇ ਫੀਜੀ ਤੋਂ ਹਨ ਅਤੇ ਜਿਨ੍ਹਾਂ ਦੀਆਂ ਜੜ੍ਹਾਂ ਭਾਰਤ ਨਾਲ ਜੁੜਦੀਆਂ ਹਨ ਪਰ ਇੱਕ ਇਤਿਹਾਸਕ ਘਟਨਾ ਹੈ ਜੋ ਉਹਨਾਂ ਦੀ ਪਹਿਚਾਣ ਦੀ ਖੋਜ ਵਿੱਚ ਵੀ ਖਾਸ ਅਹਿਮੀਅਤ ਰੱਖਦੀ ਹੈ 14 ਮਈ 1879 ਨੂੰ ਲਿਓਨਾਈਡਸ ਨਾਮ ਦਾ ਇੱਕ ਜਹਾਜ਼ ਫੀਜੀ ਪਹੁੰਚਿਆ ਸੀ ਇਸ ਜਹਾਜ਼ ਵਿੱਚ ਭਾਰਤ ਤੋਂ ਲਿਆਂਦੇ ਪਹਿਲੇ ਠੇਕੇ 'ਤੇ ਮਜ਼ਦੂਰ ਸਨ ਉਹ ਅਤੇ ਉਹਨਾਂ ਤੋਂ ਬਾਅਦ ਆਏ ਹੋਰ ਮਜ਼ਦੂਰ ਗਿਰਮਿਟ ਦੇ ਨਾਮ ਨਾਲ ਜਾਣੇ ਗਏ ਇਹ ਸ਼ਬਦ ਐਗਰੀਮੈਂਟ ਤੋਂ ਨਿਕਲਿਆ ਸੀ ਇਸ ਇਤਿਹਾਸ ਦੀਆਂ ਗੂੰਜਾਂ ਅੱਜ ਵੀ ਫੀਜੀ ਅਤੇ ਵਿਦੇਸ਼ਾਂ ਵਿੱਚ ਰਹਿੰਦੀਆਂ ਪੀੜ੍ਹੀਆਂ ਉੱਤੇ ਡੂੰਘਾ ਸਮਾਜਿਕ ਅਸਰ ਪਾ ਰਹੀਆਂ ਹਨ ਸਤੇਂਦਰਾ ਨੰਦਨ ਇੱਕ ਇੰਡੋ ਫੀਜੀਅਨ ਲੇਖਕ ਅਤੇ ਕਵੀ ਹਨ ਜਿਨ੍ਹਾਂ ਨੇ ਭਾਰਤ ਤੋਂ ਫੀਜੀ ਦੇ ਗੰਨੇ ਦੇ ਖੇਤਾਂ ਅਤੇ ਫਿਰ ਆਧੁਨਿਕ ਯੁੱਗ ਤੱਕ ਗਿਰਮਿਟ ਦੇ ਸਫ਼ਰ ਬਾਰੇ ਲਿਖਿਆ ਹੈ ਪਰ ਗਿਰਮਿਟ ਦੀ ਕਹਾਣੀ ਉਸ ਪਹਿਲੇ ਜਹਾਜ਼ ਦੇ ਆਉਣ ਤੋਂ ਵੀ ਪਹਿਲਾਂ ਸ਼ੁਰੂ ਹੁੰਦੀ ਹੈ
8: Well, the scars of Girmit will remain for a long time.
7: ਸਸਤੇ ਮਜ਼ਦੂਰਾਂ ਦੀ ਮੰਗ ਜੋ ਪਹਿਲਾਂ ਗੁਲਾਮ ਕਰਦੇ ਸੀ ਉਸ ਨੂੰ ਪੂਰਾ ਕਰਨ ਲਈ ਬ੍ਰਿਟਿਸ਼ ਹਕੂਮਤ ਨੇ ਇੰਡੈਂਚਰਡ ਲੇਬਰ ਪ੍ਰਣਾਲੀ ਲਾਗੂ ਕੀਤੀ ਇਸ ਪ੍ਰਣਾਲੀ ਹੇਠ ਮਜ਼ਦੂਰ ਇੱਕ ਨਿਰਧਾਰਿਤ ਸਮੇਂ ਲਈ ਠੇਕੇ ਰਾਹੀਂ ਮਾਲਕ ਨਾਲ ਬੱਝ ਜਾਂਦੇ ਸਨ ਇਹਨਾਂ ਮਜ਼ਦੂਰਾਂ ਨੂੰ ਯਾਤਰਾ ਰਹਿਣ ਅਤੇ ਖਾਣੇ ਦੇ ਖਰਚੇ ਵੀ ਅਕਸਰ ਚੁਕਾਉਣੇ ਪੈਂਦੇ ਸਨ ਕਈ ਹਾਲਾਤਾਂ ਵਿੱਚ ਇਹ ਪ੍ਰਣਾਲੀ ਸ਼ੋਸ਼ਣ ਅਤੇ ਕਠੋਰਤਾ ਨਾਲ ਭਰੀ ਹੋਈ ਸੀ ਇਸੇ ਪ੍ਰਣਾਲੀ ਦੀ ਵਰਤੋਂ ਬ੍ਰਿਟਿਸ਼ ਕਾਲੋਨੀ ਫੀਜੀ ਵਿੱਚ ਖੰਡ ਉਦਯੋਗ ਖੜ੍ਹਾ ਕਰਨ ਲਈ ਕੀਤੀ ਗਈ ਸੀ ਭਾਰਤ ਨੂੰ ਸਸਤੇ ਠੇਕਾ ਮਜ਼ਦੂਰਾਂ ਦੇ ਇੱਕ ਮੁੱਖ ਸਰੋਤ ਵਜੋਂ ਚੁਣਿਆ ਗਿਆ ਸੀ 1879 ਤੋਂ ਅਗਲੇ 4 ਦਹਾਕਿਆਂ ਦੌਰਾਨ 60,000 ਤੋਂ ਵੱਧ ਮਜ਼ਦੂਰਾਂ ਨੂੰ ਫੀਜੀ ਦੇ ਗੰਨੇ ਦੇ ਖੇਤਾਂ ਵਿੱਚ ਕੰਮ ਕਰਨ ਲਈ ਠੇਕੇ ਹੇਠ ਲਿਆਂਦਾ ਗਿਆ ਪਰ ਸਤੇਂਦਰਾ ਨੰਦਨ ਕਹਿੰਦੇ ਹਨ ਕਿ ਉਹਨਾਂ ਦੀ ਨਵੀਂ ਜ਼ਿੰਦਗੀ ਦਾ ਇਹ ਸਫ਼ਰ ਅਜਿਹਾ ਸੀ ਜਿਸ ਦੀ ਕਲਪਨਾ ਬਹੁਤ ਘੱਟ ਲੋਕਾਂ ਨੇ ਕੀਤੀ ਹੋਵੇਗੀ
8: The condition of course in the ship in which they were carried was no different or maybe slightly different from what the conditions must have been on slave ships from Africa to America and other parts of the world.
7: Fiji vich janmi par Australia vich pali badi Shivanjani Lal kehndi hai ke Leonidas jahaz da aana us layi bahut niji mamla hai kyunki us da ik purvaj vi us jahaz vich sawar si.
9: You know, I was aware that there was like over 400 people that came over on that ship. But I didn't think children would be part of that conversation. I feel heartbroken by the idea that a child who probably didn't know how to read and write was

0: put onto a ship. That's devastating.
1: ਗੰਨੇ ਦੇ ਖੇਤਾਂ ਵਿੱਚ ਜ਼ਿੰਦਗੀ ਸਖਤ ਮਿਹਨਤ ਅਤੇ ਕੜੇ ਨਿਯੰਤਰਣ ਦੇ ਚੱਕਰ ਨਾਲ ਭਰੀ ਹੋਈ ਸੀ। ਮਜ਼ਦੂਰ ਇਸ ਨੂੰ ਨਰਕ ਕਹਿੰਦੇ ਸਨ। ਫੀਜੀ ਟਾਈਮਜ਼ ਅਖਬਾਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇੱਕ ਸਾਬਕਾ ਠੇਕਾ ਮਜ਼ਦੂਰ ਨੇ ਆਪਣੇ ਤਜਰਬੇ ਇਸ ਤਰ੍ਹਾਂ ਬਿਆਨ ਕੀਤੇ।
2: ਇਫ ਯੂ ਵਰਕ ਅਪ ਲੇਟ ਦੈਟ ਇਜ਼ ਲੇਟਰ ਦੈਨ 3 AM ਯੂ ਗਾਟ ਵਿਪਡ ਨੋ ਮੈਟਰ ਵਾਟ ਹੈਪਨਡ ਵੈਦਰ ਦੇਅਰ ਵਾਸ ਰੇਨ ਔਰ ਥੰਡਰ ਯੂ ਹੈਡ ਟੂ ਵਰਕ We were here to work and work we had to do. Otherwise, we were abused and beaten up. Hosildar, former indentured laborer.
1: ਪਰ ਇਹਨਾਂ ਮੁਸ਼ਕਲਾਂ ਅਤੇ ਨਿਰਾਸ਼ਾ ਵਿੱਚੋਂ ਹੀ ਇੱਕ ਸਾਂਝੀ ਭਾਵਨਾ, ਜਿਉਂਦੇ ਰਹਿਣ ਦੀ ਜ਼ਬਰਦਸਤ ਇੱਛਾ ਅਤੇ ਚੰਗੇ ਭਵਿੱਖ ਦੀ ਉਮੀਦ ਜਨਮੀ, ਜਿਸ ਬਾਰੇ ਲੇਖਕ ਸਤਿੰਦਰ ਨੰਦਨ ਇਸ ਤਰ੍ਹਾਂ ਲਿਖਦੇ ਹਨ।
3: And they created their own little temples. For identity, their mosques and later the gurudwaras, etc. The temples and the mosques and the gurudwaras and other holy places gave the Indians a sense of identity and also a sense of value of education and ceremonies for Indians grew up. We grew up with all kinds of celebrating all the holy festivals like Holi, Diwali, Ram Navami, Krishna Ashtami, Eid, etc. But the point is that I think one of the lucky things that happened in Fiji, they were given freedom to worship their God.
1: 1916 ਵਿੱਚ ਭਾਰਤ ਤੋਂ ਠੇਕਾ ਮਜ਼ਦੂਰ ਲਿਆਂਦਾ ਆਖਰੀ ਜਹਾਜ਼ ਫੀਜੀ ਪਹੁੰਚਿਆ ਸੀ ਅਤੇ 1920 ਦੇ ਨਵੇਂ ਸਾਲ ਦੇ ਦਿਨ ਆਖਰੀ ਠੇਕੇ ਖਤਮ ਕਰ ਦਿੱਤੇ ਗਏ ਸਨ। ਇਹ ਇੱਕ ਯੁੱਗ ਦਾ ਅੰਤ ਸੀ, ਪਰ ਸਤੇਂਦਰਾ ਨੰਦਨ ਕਹਿੰਦੇ ਹਨ ਕਿ ਇਸ ਨਾਲ ਨਾ ਤਾਂ ਮੁਸ਼ਕਲਾਂ ਖਤਮ ਹੋਈਆਂ ਅਤੇ ਨਾ ਹੀ ਅਨਿਆਂ ਦੀ ਭਾਵਨਾ।
3: Well, the scars of Gilgit will remain for a long time and unfortunately these scars were deepened during the coups. National identity like that is important in making children think as Fijians rather than Fiji Indian or Indo-Fijian or Europeans or part Europeans or native Ethiopia, etc. That will take a long time.
1: Shivanjani Lali, ਇਹ ਦਰਦ ਅੱਜ ਵੀ ਪੀੜ੍ਹੀ ਦਰ ਪੀੜ੍ਹੀ ਮਹਿਸੂਸ ਹੁੰਦਾ ਹੈ।
0: Lots of people or different peoples are figuring it out on their own terms. And like I think like my dad going into that Ramayan Mandali situation is like a way of how to navigate that trauma, I think. I do think some form of accountability feels really important because, you know, the 150th anniversary is coming up. You know, it's like 3 years away. It's sort of one of the largest Indian, Indo-Fijian communities lives in Australia outside of Fiji. It's probably like another 60,000 people here. I don't know if it would change things, but I think it would begin things in a very different way.
1: ਮੈਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਜਵਾਬਦੇਹੀ ਬਹੁਤ ਜ਼ਰੂਰੀ ਹੈ, ਕਿਉਂਕਿ 150ਵੀਂ ਵਰ੍ਹੇਗੰਢ ਆ ਰਹੀ ਹੈ। ਸਿਰਫ ਇਹ 3 ਸਾਲ ਦੂਰ ਹੈ। ਫੀਜੀ ਤੋਂ ਬਾਹਰ ਸਭ ਤੋਂ ਵੱਡੀਆਂ ਇੰਡੋ ਫੀਜੀਅਨ ਭਾਈਚਾਰਕ ਆਬਾਦੀਆਂ ਵਿੱਚੋਂ ਇੱਕ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਇੱਥੇ ਲਗਭਗ 60,000 ਲੋਕ ਹਨ। ਮੈਨੂੰ ਨਹੀਂ ਪਤਾ ਕਿ ਇਸ ਨਾਲ ਸਭ ਕੁਝ ਬਦਲੇਗਾ ਜਾਂ ਨਹੀਂ, ਪਰ ਇਹ ਗੱਲਾਂ ਨੂੰ ਇੱਕ ਨਵੇਂ ਢੰਗ ਨਾਲ ਸ਼ੁਰੂ ਕਰਨ ਵਿੱਚ ਮਦਦ ਕਰ ਸਕਦਾ ਹੈ। ਹਾਜ਼ਰੀਨ, ਇਹ ਐਪੀਸੋਡ ਤਵੀਸ਼ੇਖ ਸ਼ਰਮਾ ਅਤੇ ਤ੍ਰਿਪੋਲੀਆ ਈਵਨ ਚਾਰਟਨ ਵੱਲੋਂ ਤਿਆਰ ਕੀਤਾ ਗਿਆ ਸੀ ਅਤੇ ਸੁਹੇਲਾ ਸ਼ਰੀਫ ਵੱਲੋਂ ਪੇਸ਼ ਕੀਤਾ ਗਿਆ। ਇਸ ਦਾ ਪੰਜਾਬੀ ਵਿੱਚ ਤਰਜਮਾ ਕਰਕੇ ਤੁਹਾਡੇ ਤੱਕ ਲੈ ਕੇ ਆਉਂਦਾ MP ਸਿੰਘ ਨੇ। ਹੋਰ ਜਾਣਕਾਰੀ ਲਈ SBS ਐਗਜ਼ਾਮਿਨਸ ਅਵਰ ਪੈਸੀਫਿਕ ਦੇਖੋ। ਸੁਣਦੇ ਰਹੋ SBS ਪੰਜਾਬੀ।
4: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
5: ਜੀ, ਬਹੁਤ ਬਹੁਤ ਸ਼ੁਕਰੀਆ MP ਜੀ ਦਾ, ਜਿਨ੍ਹਾਂ ਨੇ ਰਿਪੋਰਟ ਪੇਸ਼ ਕੀਤੀ ਹੈ। ਔਰ ਇੱਧਰ ਸਾਨੂੰ ਸਿਮਰਨ ਜੀ ਕਹਿ ਰਹੇ ਨੇ, ਬਹੁਤ ਸੋਹਣੀ ਰਿਪੋਰਟ ਪੁਨੀਤ ਜੀ, ਬਹੁਤ ਵਧੀਆ ਕੰਮ, ਕੀਪ ਅਪ ਦਾ ਗੁੱਡ ਵਰਕ। ਅਤੇ ਕਹਿ ਰਹੇ ਨੇ ਕੱਲ੍ਹ ਫਿਰ ਉਡੀਕ ਰਹੇਗੀ ਤੁਹਾਡੀ ਆਵਾਜ਼ ਦੀ। ਤੁਹਾਨੂੰ ਅਤੇ ਬਾਕੀ ਸਰੋਤਿਆਂ ਨੂੰ ਮੈਂ ਦੱਸਣਾ ਚਾਹੁੰਦਾ, ਕੱਲ੍ਹ ਨਹੀਂ, ਹੁਣ ਮੈਂ ਤੁਹਾਨੂੰ ਮਿਲਾਂਗਾ ਫਰਾਈਡੇ, ਅਤੇ ਫਰਾਈਡੇ ਤੁਹਾਡਾ ਫਰਾਈਡੇ ਵਾਲਾ ਫੰਡ ਵੀ ਜ਼ਰੂਰ ਕਰਾਂਗੇ। ਸੋ ਬਾਕੀ ਦਿਨ ਸਾਡੇ ਹੋਰ ਟੀਮ ਮੈਂਬਰ ਸ਼ੋਅ ਪੇਸ਼ ਕਰਨਗੇ, ਔਰ ਮੈਂ ਤੁਹਾਨੂੰ ਮਿਲਾਂਗਾ ਫਰਾਈਡੇ। ਔਰ ਆਸ ਕਰਦੇ ਹਾਂ ਕਿ ਅੱਜ ਦਾ ਜੋ ਸ਼ੋਅ ਹੈ ਉਹ ਵੀ ਜਾਣਕਾਰੀ ਭਰਪੂਰ ਰਿਹਾ ਹੋਵੇਗਾ ਅਤੇ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਹੁਣ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਅਤੇ ਸੁਣਦੇ ਰਹੋ